0: ਪਤੀ
1: ਰਾਸ਼ਟਰਪਤੀ ਜਾਚਕ ਜਨ ਜਾਚੇ ਪ੍ਰਵਧਾਨ
0: ਕਰਕੇ ਪਾ ਦੇਵੋ ਹਰਨਾਮ
1: ਸਾਹ ਜਨਾ ਕੀ ਮੰਗੋ ਤੂਰ
0: ਪਾਰ ਪ੍ਰਭ ਮੇਰੀ ਸ਼ਬਦਾ ਪੂਰ
1: ਸਦਾ ਸਦਾ ਪ੍ਰਭ ਕੇ ਗੁਣ ਗਾਓ
0: ਸਾਧ ਸਾਧ ਪ੍ਰਭ ਤੁਮੀ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏਕ ਓਟ ਏਕੋ ਆਧਾਰ
0: ਨਾਨਕ ਮੰਗੇ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਹਰ ਰਸ ਪਾਵੇ ਬਿਰਲਾ ਕੋਏ
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾ ਨੇ
1: ਸੁਪਰ ਭਰੇ ਪ੍ਰੇਮ ਰਸ ਰੰਗ
0: ਉਪਜੇ ਚਾਉ ਸਾਧ ਕੇ ਸੰਗ
1: ਪਰੇ ਸਰਨ ਆਨ ਸਭ ਤਿਆਗ
0: ਅੰਤਰ ਪ੍ਰਕਾਸ਼ ਅੰਧਨ ਲਿਵ ਲਾਗ
1: ਬੜ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਮ ਰਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਪਈ
0: ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਓ ਦਇਆਲ
0: ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੁਖ ਭ੍ਰਮ ਗਇਆ
1: ਇਛ ਪੁਨੀ ਸਰਦਾ ਸਭ ਪੂਰੀ
0: ਰਬ ਰਹਿਆ ਸਤਸੰਗ ਹਜ਼ੂਰੀ
1: ਜਿਸ ਕਾ ਸਾਥ ਇੰਦਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉ ਬਿਸਰੈ ਜੇ ਕਾਲ ਨ ਭਾਨੈ
0: ਸੋ ਕਿਉ ਬਿਸਰੈ ਜੇ ਕੀਆ ਜਾਣੈ
1: ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ
0: ਸੋ ਕਿਉ ਬਿਸਰੈ ਜੇ ਜੀਵਨ ਜੀਆ
1: ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ
0: ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉ ਬਿਸਰੈ ਜੇ ਵਿਖਤੇ ਕਾਢੈ
0: ਜਨਮ ਜਨਮ ਕਾ ਟੂਟਾ ਗਾਂਢੈ
1: ਗੁਰ ਪੂਰੇ ਤਤ ਇਹ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਏ ਕਾਮ
2: ਆਨ ਤਿਆਗ ਸਤਿਪਉ ਹਰਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਭਰਾ ਨਾਮ ਜਪਾਵੋ
1: ਭਗਤ ਭਇ ਤਰੀਏ ਸੰਸਾਰ
0: ਬਿਨ ਭਗਤੀ ਤਨ ਹੋਸੀ ਛਾਰ
1: ਸਰਵ ਕਲਿਆਣ ਸੁਖ ਨਿਤਨਾਮ
0: ਮੂਰਤ ਜਾਤ ਪਾਇ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪਉ ਗੁਣਦਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮੰਤਨ ਅੰਤਰ ਇਹ ਸੁਆਵੋ
1: ਨੇਤਰ ਭੇਖ ਦਰਸ ਸੁਖ ਹੋਏ
0: ਮਨ ਬਿਨਸੈ ਸਾਤ ਚਰਨ ਧੋਏ
1: ਭਗਤ ਜਨਾ ਕੇ ਮਨ ਤਨ ਰੰਗ
0: ਬਿਰਲਾ ਕਉ ਪਾਵੇ ਸੰਗ
1: ਏਕ ਬਸ ਦੀਜੈ ਕਰਮਿਆ
0: ਗੁਰ ਪ੍ਰਸਾਦ ਨਾਮ ਜਪ ਲਿਆ
1: ਤਾਂ ਕੀ ਉਪਮਾ ਕਹੀ ਨਾ ਜਾਏ
0: ਨਾਨਕ ਰਿਹਾ ਸਰਬ ਸਮਾਏ
1: ਪਰਮ ਬਖਸ਼ੰਦ ਦੀਨ ਦਇਆਲ
0: ਭਗਤ ਵਚਨ ਸਦਾ ਕਿਰਪਾਲ
1: ਅਨਾਥ ਨਾਥ ਗੋਬਿੰਦ ਗੋਪਾਲ
2: ਸਰਬ ਘਟਾ ਕਰਤ ਕਿਰਪਾਲ
1: ਆਦਿ ਪੁਰਖ ਕਾਰਨ ਕਰਤਾ
0: ਭਗਤ ਜਨਾ ਕੇ ਪ੍ਰਾਣ ਧਾਰ
1: ਜੋ ਜੋ ਜਪੇ ਸੋ ਹੋਏ ਪੁਨੀਤ
0: ਭਗਤ ਪਾਏ ਲਾਵੇ ਮਨ ਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ
2: ਸ਼ਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੁਖ ਪਾਏ
0: ਏਕ ਨਿਖ ਕਰ ਕੇ ਗੁਣ ਗਾਏ
1: ਅਣਿਕ ਰਾਜ ਭੋਗ ਵਡਿਆਈ
2: ਹਰ ਕੇ ਨਾਮ ਕੀ ਕਥਾ ਮਨ ਪਾਈ
1: ਬਹੁ ਭੋਜਨ ਕਾ ਪ੍ਰਸੰਗੀ
2: ਰਸਨਾ ਜਾਪਤੀ ਹਰ ਅਰਨੀਤ
1: ਭਲੀ ਸੋ ਕਰਨੀ ਸੋ ਬਾਤਨ ਮੰਤ
2: ਹਿਰਦੇ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾਨਕ
1: ਸਰਬ ਸੁਖ ਨਾਨਕ

0: ਬ੍ਰਹਮਸਪਤਿ
1: ਆਪ ਕਥਾ ਆਪ ਸੁਣਦੇ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਦਿਸ ਭਾਵੇਂ ਤਾਂ ਸਿਸ਼ਟ ਉਪਾਏ
0: ਆਪਣੇ ਪਾਣੇ ਲੈ ਸਮਾਏ
1: ਤੁਮ ਤੇ ਪੈਨ ਨਹੀਂ ਕਿਛ ਹੋਏ
0: ਆਪਨ ਸੂਚਕ ਜਗਤ ਪਰੋਏ
1: ਜਾ ਕੋ ਪ੍ਰਭ ਜੀਉ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਹਾਤਾ ਕੈ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨਾ ਮਾਰੈ
0: ਸੋ ਹੁਆ ਤਿਸ ਮਨੁ ਵਿਸਾਰੇ
1: ਤਿਸ ਤਜ ਅਵਰ ਕਹਾ ਕੋ ਜਾਏ
0: ਸਾਸਰ ਏਕ ਨਿਰੰਜਨ ਰਾਏ
1: ਜੀ ਕੀ ਜੁਗਤ ਜਾ ਕੇ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਿਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੇ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੇ ਜੀ ਅਨੁਭਵ ਭਾਂਤ
0: ਜੋ ਜੋ ਰਚੋ ਜਿਸ ਸੇ ਧਿਆਤ
1: ਜਿਸ ਪਾਵੇ ਤਿਸ ਲਏ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਇੱਕ ਕਹਿ ਨਾਏ
0: ਇਸ ਕੀ ਆਸ ਨਾ ਬਿਰਤੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸ ਤੇ ਉਪਰ ਨਹੀਂ ਵਿਚਾਰ
0: ਜਾ ਕੇ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਅੰਦਰ ਬੁਝੇ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪਰ ਲੋਕ ਸੁਹੇਲੇ
0: ਨਾਨਕ ਹਰਿ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗਾਵੋ ਪਰ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਧਰਨ ਕਾਏ ਸਵਾਓ
1: ਆਠ ਪਹਿਰ ਪ੍ਰਭ ਵੇਖੋ ਨੇਰਾ
0: ਮਿਟੇ ਗਿਆਨ ਮਿਲ ਸੇ ਅੰਧੇਰਾ
1: ਸੁਣ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੇ
1: ਹਲਤ ਪਲਤ ਦੋਏ ਲਿਓ ਸਵਾਰ
0: ਰਾਮ ਨਾਮ ਅੰਤਰ ਉਤਾਰ
1: ਪੂਰੇ ਗੁਰ ਕੀ ਪੂਰੀ ਦੀਖਿਆ
0: ਜਿਸ ਮਨ ਬਸੇ ਸੁਸਾਥ ਪ੍ਰੀਖਿਆ
1: ਮੰਤਨ ਨਾਮ ਛਪੋ ਲਿਵਲਾਏ
0: ਦੁਖ ਦਰਦ ਮਨ ਤੇ ਪੈ ਜਾਏ
1: ਸੱਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨੇ ਬਹਿ ਕੇ ਤੁਮਾਰੀ
1: ਏਕਾ ਟੇਕ ਰਹੋ ਮਨ ਮਾਹੇ
0: ਨਾਨਕ ਬਹੁਰ ਨਾ ਆਵੇ ਜਾਏ
1: ਤਿਸ ਤੇ ਦੂਰ ਕਹਾ ਕੋ ਜਾਏ
0: ਉਭਰੇ ਰਾਖਣ ਹਾਰ ਤੇ ਆਏ
1: ਨਿਰਭਉ ਜਪੇ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
1: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੇ ਅਹੰਕਾਰ
0: ਨਾਨਕ ਤੇ ਜਨ ਕੋ ਸਦਾ ਨਮਸਕਾਰ
1: ਸਿਰ ਉਪਰ ਠਾਡਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ
0: ਦਰਸ਼ਨ ਪੇਕਾ ਚੋਦਰ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰਿ ਰੂਪ
1: ਤਨ ਸੇਵਾ ਸੇਵਕ ਪਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ

0: ਗੁਰਪਦ
1: ਅਸ਼ਟਪਦੀ ਪੂਰੇ ਗੁਰ ਕਾ ਸੋਨੇ ਉਪਦੇਸ਼
0: ਪਾਰ ਬ੍ਰਹਮ ਨਿਕਟ ਕਰ ਪੇਖ
1: ਸਾਹ ਸਾਹ ਸਿਮਰੋ ਗੋਬਿੰਦ
0: ਮਨ ਅੰਤਰ ਕੀ ਉਤਰੇ ਚੰਦ
1: ਆਸ ਅਨਿਤ ਤਿਆਗੋ ਤਰੰਗ
0: ਸੰਤ ਜਨਾ ਕੀ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਹ ਸੰਗ ਅਗਨ ਸਾਗਰ ਤਰੋ
1: ਹਰ ਧਨ ਕੇ ਭਰ ਲਿਓ ਪੰਡਾ
0: ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਤਾਰੋ ਜੀਉ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ
0: ਏਕ ਰੂਪ ਜਾਕੇ ਸੰਤਨਿਕ
1: ਗੋਪਾਲ ਦਮੋਦਰ ਦੀਨ ਦਇਆ
0: ਦੁਖ ਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੇਖ ਲਾਲੇ ਰਤਨ
1: ਸੁਨਤ ਕਮਾਵਤ ਹੋਤ ਉਧਾਰ
0: ਆਪ ਕਰੇ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰਿ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ
0: ਸਭ ਸਨਦ ਕਰੇ ਪ੍ਰਭ ਗਾਜੇ
1: ਪ੍ਰਗਟੇ ਗੋਪਾਲ ਮਹਤ ਕੈ ਮਾਥੇ
0: ਨਾਨਕ ਉਤਰੇ ਤਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਬਰੇ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਾ ਕੀ ਸੇਵਾ
1: ਆਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਹਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵੇਖੇ ਪਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਨੀ
0: ਸਾਵਧਾਨ ਕਾਗਰ ਚੀਤ
1: ਸੁਖਮਣੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਵਸੇ ਸੋ ਹੋਤ ਨਿਦਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ
0: ਬਾਹਰ ਨਾ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੇ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਮ ਨਿਤ
0: ਬੁੱਧ ਗਿਆਨ ਸਰਬ ਤੈ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟ ਉਤਮ ਇਸਨਾਨ
1: ਚਾਰ ਪਦਾਰਥ ਕਮਲ ਪ੍ਰਗਾਸ
0: ਸਭ ਕੇ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਾਸੀ ਏਕ ਦ੍ਰਿਸ਼ਟਿਤਾ
1: ਇਹ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤਿ ਸਤਿਕਾਰਯੋਗ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਜੀ, ਵੱਡਿਆਂ ਭਾਗਾਂ ਨਾਲ ਗੁਰੂ ਦੀ ਸੰਗਤ ਵਿੱਚ ਜੁੜ ਮਿਲ ਬੈਠ ਕੇ ਆਪ ਜੀ ਨੇ ਬੜੇ ਅਦਬ ਸਤਿਕਾਰ ਦੇ ਨਾਲ ਸ਼ਿੱਦਤ ਦੇ ਨਾਲ ਗੌੜੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਅਸੀਂ ਭਾਗਾਂ ਵਾਲੇ ਹਾਂ ਕਿ ਗੁਰੂ ਲਈ ਆਪਾਂ ਸਮਾਂ ਕੱਢਦੇ, ਅਤੇ ਪਾਤਸ਼ਾਹ ਕਹਿੰਦੇ ਘੜੀ ਉਹੀ ਸੁਲੱਖਣੀ ਹੈ ਜਿਸ ਘੜੀ ਦੇ ਵਿੱਚ, ਜਿਸ ਵਕਤ ਦੇ ਵਿੱਚ, ਜਿਸ ਪਲ ਦੇ ਵਿੱਚ ਰੱਬ ਚੇਤੇ ਆ ਜਾਵੇ। ਤੁਸੀਂ ਦੇਖਿਆ ਹੋਵੇਗਾ ਕਿ ਅਕਸਰ ਹੀ ਸਾਡਾ ਹਾਲ ਇਹ ਹੈ, ਬੰਦਾ ਜਦੋਂ ਦੁਨਿਆਵੀ ਦੁਨੀਆ, ਖਾਸ ਕਰਕੇ ਇਹਨਾਂ ਦੇਸ਼ਾਂ ਦੀ ਦੁਨੀਆ ਦੇ ਵਿੱਚ ਇੰਨਾ ਕੁ ਜ਼ਿਆਦਾ ਰੱਬ ਤੋਂ ਦੂਰ ਹੈ ਕਿ ਕਿਸੇ ਨੂੰ ਵੀ ਐਸਾ ਔਰਾ ਨਹੀਂ ਮਿਲਦਾ ਕਿ ਰੱਬ ਦੀ ਗੱਲ ਹੋ ਸਕੇ। ਪਰ ਗੁਰੂ ਦੀ ਸੰਗਤ ਇੱਕ ਇਹ ਹੈ ਕਿ ਜਿੱਥੇ ਆ ਕੇ ਅਸੀਂ ਇਸ ਬਾਣੀ ਦੇ ਨਾਲ ਜੁੜਦੇ ਹਾਂ, ਗੁਰੂ ਦੀ ਗੱਲ ਨੂੰ ਸੁਣਦੇ ਹਾਂ। ਔਰ ਕਈ ਐਸੇ ਨੇ ਕਿ ਉਹ ਗੁਰੂ ਘਰ ਆ ਕੇ ਵੀ ਗੁਰੂ ਕੋਲ ਨਹੀਂ ਆਉਂਦੇ। ਮਹਾਰਾਜ ਕਹਿੰਦੇ ਜਿਹੜੇ ਚੰਗੇ ਭਾਗ ਔਰ ਜਿਹੜੇ ਜਿਹਦਾ ਭਾਂਡਾ ਅੰਦਰੋਂ ਢੱਕਣ ਖੁੱਲ੍ਹਾ ਏ, ਉਹੀ ਗੁਰੂ ਕੋਲ ਆਵੇਗਾ। ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ, ਮਹਾਰਾਜ ਕਹਿੰਦੇ ਨੇੜੇ ਉਹੀ ਬੈਠਦਾ ਏ ਜਿਹਨੂੰ ਲੋੜ ਹੈ। ਸਾਧ ਸੰਗਤ ਜੀ, ਸਾਡੀਆਂ ਲੋੜਾਂ ਇਹ ਹੈ ਕਿ ਅਸੀਂ ਮੰਗ ਨਹੀਂ ਆਉਣੇ, ਹਰ ਵੇਲੇ ਗੁਰੂ ਕੋਲ ਆਉਣੇ, ਅਰਦਾਸ ਬੇਨਤੀ ਕਰਦੇ ਹਾਂ। ਮੰਗਾਂ ਵਾਲਾ ਝੋਲਾ ਭਰ ਕੇ ਬੰਦਾ ਗੁਰੂ ਅੱਗੇ ਰੱਖ ਜਾਂਦਾ, ਆਹ ਵੀ ਮਿਲ ਜੇ, ਆਹ ਵੀ ਮਿਲ ਜੇ। ਮਹਾਰਾਜ ਕਹਿੰਦੇ ਸਾਰਾ ਕੁਝ ਮਿਲੂ ਜੋ ਮੰਗੇ, ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਇੱਕ ਚੀਜ਼ ਹੋਰ ਮੰਗਿਆ ਕਰ, ਅਵਿਨਾਸ਼ੀ, ਜਿਹਨੇ ਕਦੇ ਨਾਸ ਨਹੀਂ ਹੋਣਾ। ਜਿਹੜਾ ਮਹਾਰਾਜ ਨੇ ਆਖਿਆ ਅਵਿਨਾਸ਼ੀ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾ, ਜਿਹਨੇ ਕਦੀ ਸਾਥ ਹੀ ਨਹੀਂ ਛੱਡਣਾ, ਦੁਨਿਆਵੀ ਪਦਾਰਥ ਧਨ ਦੌਲਤ ਸਾਰਾ ਕੁਝ ਸਾਥ ਛੱਡ ਜਾਣਾ ਇੱਕ ਦਿਨ। ਇਸ ਕਰਕੇ ਗੁਰੂ ਕੋਲ ਆਉਂਦੇ ਹਾਂ, ਹੋਰ ਮਹਾਰਾਜ ਅੱਗੇ ਭਾਵਨਾ ਹੋਰ ਵਧਾਈਏ, ਹੋਰ ਸੇਵਾ ਕਰੀਏ, ਗੁਰੂ ਦੇ ਨੇੜੇ ਹੋਰ ਬੈਠਣ ਦਾ ਯਤਨ ਕਰੀਏ। ਇਹ ਸਾਧ ਸੰਗਤ ਗੁਰੂ ਦੀ ਵਿਚਾਰ ਇਹ ਹੈ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਬਾਣੀ ਨੂੰ ਪੜ੍ਹੇ, ਸੁਣੇ, ਵਿਚਾਰੇ। ਸਭ ਤੋਂ ਵੱਡੀ ਗੱਲ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ, ਪੜ੍ਹ ਸਾਰੇ ਰਹੇ, ਸੁਣ ਸਾਰੇ ਰਹੇ, ਸਿਮਰਨ ਬੜਾ ਹੋ ਰਿਹਾ, ਲੋੜ ਹੈ ਇੰਪਲੀਮੈਂਟ ਦੀ, ਅਮਲ ਨਹੀਂ ਹੋ ਰਿਹਾ। ਮਹਾਰਾਜ ਕਹਿੰਦੇ ਜੇ ਅਮਲ ਨਹੀਂ ਤੇ ਫਿਰ ਕਿਰਪਾ ਵੀ ਨਹੀਂ ਹੈਗੀ, ਜੇ ਅਮਲ ਨਹੀਂ ਸੁੱਖ ਵੀ ਨਹੀਂ ਹੈਗਾ। ਜੇ ਅਸੀਂ ਉਸ ਸਬਕ ਨੂੰ ਆਪਣੇ 'ਤੇ ਅਪਣਾ ਨਹੀਂ ਰਹੇ, ਇਸ ਕਰਕੇ ਜ਼ਿੰਦਗੀ 'ਚ ਪਰਿਵਰਤਨ ਵੀ ਨਹੀਂ ਹੈਗਾ। ਜੇ ਅਸੀਂ ਗੁਰੂ ਘਰ ਆ ਰਹੇ ਹਾਂ, ਜੀਵਨ ਨਹੀਂ ਬਦਲ ਰਿਹਾ। ਸਭ ਲੋੜ ਹੈ ਕਿ ਜੋ ਗੁਰੂ ਕਹਿ ਰਿਹਾ, ਜੋ ਗੁਰ ਕਹਿ ਸੋਈ ਭਲ ਮੰਨੋ। ਸਾਧ ਸੰਗਤ, ਗੁਰੂ ਦਾ ਇੱਕ ਬਚਨ ਵੀ ਅੰਦਰ ਟਿਕ ਜੇ ਨਾ, ਕਹਿੰਦੇ ਭਾਈ ਮਾਂਝਣਾ ਤਰਨ ਤਾਰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨਾਂ ਲਈ ਗਿਆ। ਛੋਟੀ ਜਿਹੀ ਵਿਚਾਰ ਹੈ, ਸਮਾਪਤੀ ਹੈ। ਜਾ ਕੇ ਕਹਿੰਦਾ ਮਹਾਰਾਜ ਸਿੱਖੀ ਬਖਸ਼ ਦਿਓ। ਲੈਣ 'ਚ ਲੱਗਾ ਤਾਂ ਜਦੋਂ ਮਹਾਰਾਜ ਦੀ ਵਾਰੀ ਆਈ, ਪਤਾ ਨਹੀਂ ਅੰਦਰ ਕੀ ਉਹ ਮਾਂ ਆਇਆ, ਕਹਿੰਦਾ ਮਹਾਰਾਜ ਸਿੱਖੀ ਬਖਸ਼ ਦਿਓ। ਪਿੰਡ ਦਾ ਚੌਧਰੀ ਸੀ ਭਾਈ ਮਾਂਝ। ਮਹਾਰਾਜ ਆਉਂਦੇ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਹੈਗੀ। ਪਛਾਣ ਮੁੜ ਗਿਆ ਤੇ ਮਨ ਵਿੱਚ ਉਦਾਸੀ ਨਿਰਾਸ਼ਾ ਹੈ ਕਿ ਮਹਾਰਾਜ ਨੇ ਕੀ ਕਹਿਤਾ ਵੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਫਿਰ ਕਿਸੇ ਜੁੜੇ ਹੋਏ ਨੂੰ ਪੁੱਛਿਆ, ਕਹਿੰਦਾ ਮਹਾਰਾਜ ਦਾ ਕੀ ਫਰਮਾਨ ਹੈ, ਕੀ ਕਹਿਣਾ ਚਾਹੁੰਦੇ ਮੈਨੂੰ? ਕਹਿੰਦੇ ਫਿਰ ਪੁੱਛ ਲਓ। ਫਿਰ ਮਹਾਰਾਜ ਆਉਂਦੇ, ਜਿਹੜੀ ਅੰਦਰ ਤੇਰੇ ਪਹਿਲਾਂ ਸਿੱਖਿਆ ਨਾ, ਉਹਨੂੰ ਢਾ ਤੇ ਘਰ ਦੇ ਵਿੱਚ ਜਗ੍ਹਾ ਬਣੀ ਸੀ ਸਖੀ ਸਰਵਰ ਦੀ। ਤੁਸੀਂ ਪੜ੍ਹਿਓ, ਸਖੀ ਸਰਵਰ ਉਹ ਹੀ ਜਿਹਨੇ ਗੁਰੂ ਅਰਜਨ ਦੇਵ ਪਾਤਸ਼ਾਹ 'ਤੇ ਗੋਲੀ ਵੀ ਚਲਾਈ ਸੀ। ਇਹ ਸਰਕਾਰ ਦੇ ਖੜੀ ਕੀਤੀ ਇੱਕ
ਇਹ ਲੋਕ ਸਨ ਕਿ ਜਿਹੜਾ ਗੁਰੂ ਨਾਨਕ ਦੇ ਪੰਥ ਨੂੰ ਢਾਹ ਲਾਈ ਆ, ਨਿਰਮਲ ਪੰਥ ਨੂੰ ਢਾਹ ਲਾਉਣ ਵਾਸਤੇ ਲੋਕ ਖੜ੍ਹੇ ਕੀਤੇ ਗਏ ਸੀ। ਘਰ ਆਇਆ ਅਤੇ ਕਹਿੰਦਾ ਮਹਾਰਾਜ ਦਾ ਬਚਨ ਹੈ ਭਾਗਵਾਨੇ, ਆਪਾਂ ਇੰਝ ਕਰੀਏ ਨਿਕਲ ਜਾਈਏ ਦੀਵਾਰਾਂ ਦੇ ਵਿੱਚੋਂ, ਪੱਥਰਾਂ 'ਚੋਂ ਨਿਕਲ ਜਾਈਏ, ਘਰ ਦੇ ਵਿੱਚ ਜਗ੍ਹਾ ਬਣੀ ਢਾਹ ਕੇ ਨਾ। ਭਾਈ ਮੰਜ ਫਿਰ ਚਲੇ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ, ਮਹਾਰਾਜ ਚਰਨਾਂ 'ਚ ਜੋੜ ਲਓ। ਫਿਰ ਸਾਧ ਸੰਗਤ ਜੀ ਉਹ ਸੇਵਾ ਕੀਤੀ, ਕਹਿੰਦੇ ਲੰਗਰ ਦੀ ਸੇਵਾ ਕਰਦੇ ਆ ਮਹਾਰਾਜ, ਕਹਿੰਦੇ ਲੰਗਰ ਪ੍ਰਸ਼ਾਦਾ ਕਿੱਥੋਂ ਛਕਦਾ ਭਾਈ ਮੰਜ? ਕਹਿੰਦਾ ਮਹਾਰਾਜ ਲੰਗਰ ਦੇ ਵਿੱਚੋਂ ਕਹਿੰਦੇ ਜਿੰਨਾ ਛਕਦਾ, ਜਿੰਨਾ ਕਰਦਾ ਓਨਾ ਹੀ ਛਕ ਜਾਂਦਾ। ਕਹਿੰਦੇ ਲੰਗਰ 'ਚੋਂ ਖਾਣਾ ਛੱਡਤਾ ਅਤੇ ਜਿਹੜਾ ਜਿਵੇਂ ਆਪਾਂ ਗਾਰਬੇਜ ਹੁੰਦਾ ਨਾ, ਜਿਹੜਾ ਬਚਿਆ ਕੁਚਿਆ ਥੱਲੇ ਡਿੱਗਾ, ਉਹ ਖਾਣਾ ਸ਼ੁਰੂ ਕਰ ਦਿੱਤਾ। ਭਾਈ ਮਾਂ 'ਚ ਲੰਗਰ ਕਿੱਥੋਂ ਛਕਦਾ? ਕਹਿੰਦਾ ਮਹਾਰਾਜ ਬਚਿਆ ਖੁਚਿਆ ਖਾਣ ਲੱਗ ਗਿਆ। ਕਹਿੰਦੇ ਉਹ ਤਾਂ ਜੀਵ ਜੰਤੂਆਂ ਵਾਸਤੇ ਹੁੰਦਾ, ਉਹਨਾਂ ਦਾ ਹੱਕ ਖਾਏਗਾ। ਸੱਤ ਬਚਨ ਮਹਾਰਾਜ ਭੁੱਖੇ ਰਹਿਣਾ ਸ਼ੁਰੂ ਕਰਤਾ। ਫਿਰ ਇੱਕ ਦਿਨ ਐਸਾ ਆਇਆ, ਸੇਵਾ ਕਰਦੇ ਕਰਦੇ ਲੰਗਰ ਦੀਆਂ ਲੱਕੜਾਂ ਲੈਣ ਗਏ, ਤੂਫਾਨ ਝੱਖੜ ਦੇ ਵਿੱਚ ਭਾਈ ਮੰਝ ਤਿਲਕ ਕੇ ਖੂਹ ਦੇ ਵਿੱਚ ਜਾ ਡਿੱਗਦੇ ਆ। ਮਹਾਰਾਜ ਨੂੰ ਯਾਦ ਕਰ ਰਹੇ ਆ, ਮਾਨ ਵਿਰਾਗੀ ਹੋਇਆ ਪਿਆ, ਮਹਾਰਾਜ ਤੁਸੀਂ ਬਾਂਹ ਫੜ ਲਓ। ਫਿਰ ਮਹਾਰਾਜ ਗਏ ਆਪ ਗੁਰਸਿੱਖਾਂ ਨੂੰ ਨਾਲ ਲੈ ਕੇ, ਰੱਸਾ ਸੁੱਟਦੇ ਆ ਭਾਈ ਮੰਝ ਆਪ ਬਾਹਰ ਆ ਜਾ, ਮਹਾਰਾਜ ਲੰਗਰ ਨਹੀਂ ਪੱਕੇਗਾ, ਲੱਕੜਾਂ ਗਿੱਲੀਆਂ ਹੋ ਗਈਆਂ, ਲੰਗਰ ਪ੍ਰਸ਼ਾਦਾ ਮਸਤਾਨਾ ਹੋ ਜਾਣਾ, ਪਹਿਲਾਂ ਲੱਕੜਾਂ ਬਾਹਰ ਕੱਢੋ। ਵੇਖੋ ਸਾਧ ਸਿੰਘ ਜੀ, ਇੱਕ ਬਚਨ ਨੇ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਉਸ ਸਿੱਖਿਆ ਨੂੰ ਟਿਕਾਉਣ ਲਈ ਭਾਈ ਮੰਝ ਨੂੰ ਘਰ ਬਾਹਰ ਛੱਡਣਾ ਪਿਆ। ਇਤਿਹਾਸ ਪੜ੍ਹਿਓ, ਬੜੀ ਲੰਮੀ ਸਾਖੀ ਹੈ। ਭਾਈ ਮੰਝ ਨੇ ਜਦੋਂ ਘਰ ਦੇ ਵਿੱਚ ਉਹ ਜਗ੍ਹਾ ਢਾਈ ਤੇ ਪਿੰਡ ਵਾਲੇ ਬਰਖਲਾਫ ਹੋ ਗਏ, ਕਹਿੰਦੇ ਤੈਨੂੰ ਚੌਧਰੀ ਨਹੀਂ ਮੰਨਦੇ, ਕਹਿੰਦੇ ਮੂੰਹ ਕਾਲਾ ਕਰਕੇ ਭੇਜਾਂਗੇ, ਚੁੱਪ ਕਰਕੇ ਪਿੰਡ ਛੱਡ ਜਾ। ਸਾਰੇ ਪਿੰਡ ਅੱਗੇ ਹੱਥ ਜੋੜਦਾ ਭਾਈ, ਵੇਖੋ ਕਿਰਪਾ ਕੈਸੀ ਹੋਈ ਹੋਊਗੀ ਕਿ ਸਾਰਾ ਕੁਝ ਛੱਡ ਕੇ ਲੰਗਰ ਪ੍ਰਸ਼ਾਦਾ ਸੰਗਤ ਦਾ ਬਚਿਆ ਖੁਚਿਆ ਖਾ ਲੈਣਾ, ਭੁੱਖੇ ਰਹਿ ਲੈਣਾ। ਕਹਿੰਦਾ ਮਹਾਰਾਜ ਪਹਿਲਾਂ ਲੱਕੜਾਂ ਬਾਹਰ ਆਉਣਗੀਆਂ, ਭਾਈ ਮੰਝ ਫੇਰ ਆਊਗਾ। ਲੱਕੜਾਂ ਬਾਹਰ ਕੱਢ ਕੇ ਭਾਈ ਮੰਝ ਬਾਹਰ ਆਉਂਦਾ ਹੈ। ਕਹਿੰਦੇ ਮੁੱਖ ਦੇ ਵਿੱਚ ਬਾਣੀ ਚੱਲ ਰਹੀ ਹੈ, ਮਹਾਰਾਜ ਸੀਨੇ ਨਾਲ ਆ ਕੇ ਆਖਦੇ, ਮੰਝ ਪਿਆਰਾ ਗੁਰ ਕੋ ਗੁਰ, ਮੰਝ ਪਿਆਰਾ ਮੰਝ ਗੁਰੂ ਕਾ ਬੋਈ ਤਾਂ ਜਗ ਲੰਘਣਹਾਰਾ। ਇਹ ਸੀ ਸੇਵਾ, ਅੱਜ ਚਾਰ ਕੁ ਦਿਨ ਕਰ ਲਈਏ, ਹਉਮੇ ਚੜ੍ਹ ਜਾਂਦੀ ਨਾਲ ਹੀ। ਗੁਰੂ ਪਾਤਸ਼ਾਹ ਕਿਰਪਾ ਕਰੇ ਐਸੀ ਸੇਵਾ ਬਣ ਜਾਵੇ, ਐਸੇ ਗੁਰੂ ਦੇ ਦਰਸ਼ਨ ਹੋ ਜਾਣ ਕਿ ਐਸਾ ਜੀਵਨ ਬਦਲੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਦਿਓ ਜੀ, ਅਸੀਸ ਬੁਲਾਓ ਫਤਿਹ ਵਾਹ।

ਸਤਿਨਾਮ ਸ੍ਰੀ ਵਾਹਿਗੁਰੂ ਜੀ। ਹਰ ਯੁੱਗ ਯੁੱਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ, ਪਹਿਲਾ ਤਰਾਇਆ ਅਹੰਕਾਰੀ ਅਨਿੰਦ ਕਾਮ ਪਿੱਠ ਦੇ। ਨਾਮ ਦੇਵ ਮੁਕਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਤਲਈ ਚੜਾਇਆ ਸਲੋਕ ਮਹੱਲਾ ਪਹਿਲਾ। ਇੱਕ ਓਮਕਾਰ ਸਤਿਗੁਰੂ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁੱਖ ਤਮ ਨ ਹੋਈ। ਕਰਤਾ ਕਰਣਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸੇ ਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਾਰੂ ਰਹਿਆ। ਤੂੰ ਸੱਚਾ ਸਾਹਿਬ ਸੁਤ ਸਵਾਲੇ, ਉਹ ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹੇ ਆ। ਸੋ ਡਰ ਰਾਗ ਆਸਾ ਮਹੱਲਾ ਪਹਿਲਾ।

ਹਉ ਜਿਤ ਬਹਿ ਸਰਬ ਸਿਮਾਲੀ ਵਾਜੇ ਤੇਰੇ ਨਾਦ ਅਨੇਕਾ ਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀ ਆਏ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਾਵਣ ਪਾਣੀ ਵੈ ਸੁਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋਂ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਵਿਚਾਰੇ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਇੰਦਰ ਅੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋਂ ਜਤੀ ਸਤੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ ਗਾਵਣ ਤੁਧਨੋਂ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋਂ ਮੋਹਣੀਆਂ ਮਨਮੋਹਣ ਸੁਰਗ ਮੱਚ ਪਿਆਲੇ ਗਾਵਣ ਤੁਧਨੋਂ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਧਨੋਂ ਜੋਧ ਮਹਾਬਲ ਸੂਰਾ ਗਾਵਣ ਤੁਧਨੋਂ ਕਾਣੀ ਚਾਰੇ ਗਾਵਣ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋਂ ਗਾਵਣ ਜੋਤ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋਂ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇਨ ਜਾਸੀ ਰਤਨਾ ਜਿਨਣ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਕਿਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਲਵਡਿਆਈ

ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੀ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ।

ਚੌਥਾ ਹਰ ਕੇ ਜਾਣੋ ਸਤਿਗੁਰ ਸਤਿਪੁਰਖਾਉ ਬਿਨੋ ਕਰੋ ਗੁਰਪਾਸੋ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਉਮ ਪ੍ਰਗਾਸ ਮੇਰੇ ਮੀ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮੋ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਗ ਵਡੇ ਰੇਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਵਹੀਣ ਜਮ ਪਾਸੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾਂ

ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ।

ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਮ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਿਮਾਸੀ।

ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤੁਦੇ ਆਪੇ ਸਿਰ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ।

ਹੋਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨਾ ਵਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਵੋ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ।

ਪਾਇਆ। ਪ੍ਰਣਤ ਨਾਨਕ ਤਿਨ ਕੀ ਸਰਣਾਉ, ਜਿੰਤੂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਨੁੱਖ ਦੇਹੋੜੀਆਂ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤਾ ਨਾ ਕਾਮੋ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗ ਭਾਵ ਜਲ ਤਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਕ ਮਾਇਆ,

ਚਾਹ ਪਾਈ ਪੁਨ ਰਾਤਸ ਕਾ ਕਾਟਾ ਹੰਸੀ ਸਾਹ ਸ੍ਰੀ ਅਸਕੇਤ ਜਗਤ ਕੇ ਈਸਾ ਪਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਭਿਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾਹ ਗਰੀਬਨ ਵਾਜਾ

ਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਭਗ ਸ਼ੰਕਰ ਕਾਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰ ਪਵ ਆਦ ਜਗਾਦ ਸਰੂਪ ਸਯਮ ਪਵ ਪਵ ਰੱਛਾ ਮੇਰੀ ਤੁਮ ਕਰੋ ਸੇਖੋ ਬਾਰ ਅਸਿੱਖ ਸੰਘਰੋ ਦੁੱਟ ਜਿਤੇ ਉੱਠ ਬੁੱਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਪਸਰਨੀ ਪਰੇ ਤਿਨਕੇ ਦੁੱਟ ਦੁਪਤ ਹਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਰਿਸ਼ਟਰੰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਜੁੜ ਛਾ ਛੁਸ ਕਰ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾਓ ਕਾਲ ਪਾਸਤੀ ਤਾਹੁ ਬਾਰਾਓ ਜਿਨ ਨਰ ਨਾਮ ਤਿਹਾਰੂ ਕਾਹਾ ਦਰਦ ਦੁਰ ਦੁੱਖ ਤੇ ਰਹਾ ਖੜਗ ਕੇਤ ਮੈਂ

ਬਿਖ ਸਕਲ ਦੇਹ ਕੋ ਹਰਤਾਉ, ਦੁਖ ਦੁਖੀਨ ਕੋ ਛਾਇਨ ਕਰਤਾਉ, ਸ੍ਰੀ ਅਸ ਧੋਜੋ ਜਪ ਹਿ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤਸੈ ਵਿਆਪਤ ਕੋਈ ਅੜਿਲ, ਸੁਣੈ ਗੁੰਗ ਜੋ ਜਾਹੇ ਸੋ ਰਸ ਨ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੇ ਰਹੈ, ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹਿ ਚੌਪਈ। ਸੰਬਤ 17 ਸਹਿਸ ਪੁਣ ਜੈ, ਅਰਧ ਸਹਿਸ ਪੁਣ ਤੀਨ ਕਹਿ ਜੈ, ਭਾਦਰਵ ਸੁਧੀ ਅਸ਼ਟਮੀ ਰਵਾਰਾਓ, ਤੀਰਸ ਤਦਰਵ ਗ੍ਰੰਥ ਸੁਧਾਰਾ, ਇਤ ਸ੍ਰੀ ਚਰਿਤ੍ਰ ਪਖਿਆਨੇ, ਤਿਰੇ ਚਰਿਤ੍ਰੀ ਮੰਤਰੀ ਭੂਪ ਸੰਵਾਦੀ, 405 ਚਰਿਤ੍ਰ ਸਮਾਪਤ, ਮਸਤ ਸੁਮਸਤ ਆਪ ਜੂੰ ਦੋਹਰਾ।

ਵਿਚਾਰ ਆਪਣਾ ਜਾਣ ਮੁਝੈ ਪ੍ਰਤ ਪਰੀਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਖ ਆਪ ਮੋਹਿ ਔਰ ਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਝੈ ਨਿਵਾਜੋ ਆਪ ਕਰੋ ਹਮਰੇ ਸਭ ਕਾਜੋ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨੰਦ ਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ

ባህሩ ከረው ከብታ ብድናና ਕ੍ਰਿਸ਼ਨ ਜਥਾ ਮਤ ਤ੍ਰਿਤ੍ਰੋ ਚਾਰੋ ਚੁਕ ਹੋਏ ਕਬਲੇ ਸੁਧਾਰੋ ਕਬੀ ਬਾਚ ਦੋਹਰਾ ਜੋ ਨਿਜ ਪ੍ਰਭ ਸੋ ਕਹਾ ਸੋ ਕਹੋ ਜਗ ਮਾਹੀ ਜੋ ਤੇ ਪ੍ਰਭ ਕੋ ਧਿਆਇ ਹੈ ਅੰਤ ਸਰੂਪ ਕੋ ਜਾਹੀ ਦੋਹਰਾ ਹਰ ਹਰ ਜਨ ਦੋ ਏਕ ਹੈ ਬੇਵਿਚਾਰ ਕਠ ਨਾਹੀ ਬੇਵਿਚਾਰ ਕਠ ਨਾਹੀ ਜਲ ਤੇ ਉਪਜ ਤਰੰਗ ਜਉ ਜਲ ਹੀ ਬਿਕੈ ਸਮਾਇ ਦੋਹਰਾ ਜਬ ਆਏ ਸੁ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੁਨ ਛੇਪਤੇ ਕਬ ਸਭ ਕਹਿਤ ਸੁਣਾਈ ਕਬਾ ਚ ਦੋਹਰਾ।

ਜਪਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ, ਅੰਤ ਲਹਿੰਗੇ ਮੁਕਤ ਫਲ ਪਾਵਾਂਗੇ ਭਗਵੰਤ। ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ਼, ਕੋਟਿੰਦਰ ਬ੍ਰਹਮਾ ਕਿਤੇ ਰਾਸਸ ਕਰੋ ਰਜਲੇਸ਼। ਦੋਹਰਾ ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਕਤ ਨੇਤ, ਸੁਰਗ ਵਾਸ ਰਗਬਰ ਕਰਾਉ ਸਗਰੀ ਪੁਰੀ ਸਮੇਤ। ਜਾਉ ਪਈ ਜੋ ਇਹ ਕਥਾ ਸੁਣੈ ਅਰਗਾ ਵੈ, ਦੁਖ ਪਾਪ ਤੇ ਨਿਕਟ ਨ ਆਵੈ। ਬਿਸਨ ਭਗਤ ਕੀ ਇਹ ਫਲ ਹੋਈ, ਆਦਿ ਆਛਵ ਸਕੈ ਨ ਕੋਈ, ਸੰਮਤ ਸਤਰਹ ਸਹਸ ਪਚਾਵਣ, ਹਾੜਵਦੀ ਪ੍ਰਥਮ ਸੁਖ ਦਾਵਨ। ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲਹੁ ਲਿਓ ਸੁਧਾਰਾ। ਦੋਹਰਾਓ ਨੇਤਰ ਤੁਮ ਕੇ ਚਰਨ ਤਾਰੂ, ਸਦਰਵ ਤੀਰ ਤਰੰਗੋ, ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਥਾ ਪ੍ਰਸੰਗ।

ਅਨੇਕ ਕਹਿ ਮਾਤੇ ਏਕ ਨ ਮੰਨਿਓ ਸਿਮਰਤ ਸਾਸਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ

ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਵਣਿਆ ਜਾਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹਿਣਾ ਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ

ਆਧਾਰੋ ਸਤਨਾਮਾ ਧਰਮੇ ਰਾਮ ਵਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਵਜਨ ਇੱਛਾ ਸਭ ਪੁਜਾਈਆਂ

16 ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੀ ਕਾਲਾ ਨਿਸਕਰਤ ਹਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਨ ਕਉ ਸੇ ਨਾਮ ਹਰ ਕੈ ਲਾਗੇ ਤਹਿ ਨਾਨਕ ਤਹਿ ਸੁਖੋ ਵਾਉ ਤਿਤ ਘਰ ਅਨਹਦ ਵਾਜੇ ਅਨਦ ਸੁਨਹੋ ਵਡਭਾਗੀ ਉਹ ਸਗਲ ਮਨੋਹਰਤ ਪੂਰੇ।

पाहे, जिससे मरत सुख होए, सगले दुख जाए। वाहेगुरु जी का खालसा।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਬਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਪਵੜ ਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੁਬਾਏਮਾਨ ਹੋ ਕੇ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਜੋ ਪਾਵਨ ਪ੍ਰਸੰਗ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦੇ ਸੰਬੰਧ ਵਿੱਚ ਆਪਾਂ ਵਿਚਾਰ ਰਹੇ, ਤੀਸਰੇ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਚੰਦੂ ਦੁਸ਼ਟ ਨੇ ਸਮੇਂ ਦੇ ਹੁਕਮਰਾਨ ਦੇ ਹੁਕਮ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਰੇਤ ਮੰਗਵਾ ਕੇ ਉਹਦੇ ਉੱਪਰ ਖੜ੍ਹੇ ਕੀਤਾ ਹੈ। ਵਾਹਿਗੁਰੂ ਦੇ ਭਾਣੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੜੋ ਗਏ ਨੇ, ਫਿਰ ਬੈਠਣ ਵਾਸਤੇ ਕਿਹਾ, ਚੌਂਕੜਾ ਲਾ ਕੇ ਇੱਕ ਰਸ ਅਡੋਲ ਮਹਾਰਾਜ ਸੱਚੇ ਪਾਤਸ਼ਾਹ ਬੈਠ ਗਏ ਨੇ। ਬਹੁਤ ਸਾਰੀ ਅੱਗ ਬਾਲੀ ਰੇਤ ਦੇ ਹੇਠ, ਫਿਰ ਇਹਨੇ ਸੀਸ ਦੇ ਵਿੱਚ ਵੇਖਿਆ ਵੀ ਅਜੇ ਵੀ ਡੋਲਦੇ ਨਹੀਂ, ਉੱਪਰੋਂ ਕੜਛੇ ਭਰਵਾ ਭਰਵਾ ਕੇ ਭਰ ਭਰ ਕੇ ਸੀਸ ਦੇ ਵਿੱਚ ਮਹਾਰਾਜ ਜੀ ਦੇ ਪੁਆਏ ਨੇ ਚੰਡਾਲਾਂ ਕੋਲ। ਉੱਪਰੋਂ ਹੇਠੋਂ ਰੇਤ, ਜੇਠ ਦਾ ਮਹੀਨਾ ਬੜਾ ਤੱਤਾ, ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵਾਹਿਗੁਰੂ ਦਾ ਭਾਣਾ ਕਿਵੇਂ ਮੰਨਣਾ। ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਰਹੇ 6 ਘੰਟੇ, 2 ਪੈਰ ਮਹਾਰਾਜ ਜੀ ਨੂੰ ਇਹਨੇ ਤੱਤੀ ਰੇਤ ਨਾਲ 3ਜੇ ਦਿਨ ਹੇਠੋਂ ਉੱਪਰੋਂ ਤਪਾਇਆ। ਸਰੀਰ ਜ਼ਰੂਰ ਤਪਿਆ, ਸਾਰੇ ਸਰੀਰ 'ਤੇ ਫਲੂਏ ਹੋ ਗਏ ਨੇ, ਛਾਲੇ ਹੋ ਗਏ ਸੱਚੇ ਪਾਤਸ਼ਾਹ ਜੀ ਦੇ, ਪਰ ਹਿਰਦਾ ਇੱਕ ਰਸ ਸ਼ਾਂਤ ਅਵਸਥਾ, ਜਿਹੜੀ ਆਤਮਾ ਦਾ ਆਨੰਦ ਆ ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਦੁਸ਼ਟ ਜਲਾਦ ਚੰਦੂ ਪਾ ਸਕਿਆ, ਅਡੋਲ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ। ਅਤੇ ਉਸ ਵੇਲੇ ਅਜਰ ਜਰਨ ਦੀ ਸ਼ਕਤੀ, ਜਿਹੜੀ ਏਡੀ ਵੱਡੀ ਜਨਾਈ ਜਿਹੜੀ ਹੁਣ ਤਾਂ ਕੋਈ ਨਹੀਂ ਜਨਾ ਸਕਦਾ, ਏਡੀ ਵੱਡੀ ਸ਼ਕਤੀ ਭਗਤੀ ਹੁੰਦਿਆਂ ਜਿਵੇਂ ਚੰਦੂ ਦੁਸ਼ਟ ਆਪਣੇ ਘਰ ਗਿਆ ਸ਼ਾਮ ਹੋਣ 'ਤੇ, ਰਾਤ ਪਈ ਹੈ 3ਜੇ ਦਿਨ ਦੀ ਸ਼ਾਮ ਦੀ ਰਾਤ, ਜਿਵੇਂ ਅੱਗੇ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ ਜੀ।
1: ਦੋਹਰਾ ਪਈ ਜਾਮਨੀ ਆਨ ਕਰ,
0: ਜਦੋਂ ਸਾਧ ਸੰਗਤ ਜੀ ਇਹ ਰਾਤ ਆ ਕੇ ਪਈ ਹੈ, ਇਹ 4ਥੀ ਰਾਤ ਹੈ, ਮਹਾਰਾਜ ਸੱਚੇ ਪਾਤਸ਼ਾਹ

0: ਉਸ ਵੇਲੇ ਬਹੁਤ ਜ਼ਿਆਦਾ ਖਰਬਲੀ ਸੋ ਘਬਰਾਹਟ ਪਈ ਹੈ।
1: ਜੇ ਜਗ ਅਜਮਤਵਾਨ,
0: ਇਹਨਾਂ ਨੂੰ ਪਈ ਹੈ ਜਿਹੜੇ ਜਗਤ ਦੇ ਵਿੱਚ ਗੁਪਤ ਸ੍ਰਿਸ਼ਟੀ ਹੈ ਨਾ, ਅਜਮਤਵਾਨ ਸ਼ਕਤੀਵਾਨ ਸ਼ਕਤੀਆਂ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਨੇ। ਸੋ ਸੰਤ ਭਗਤ ਸਿੱਧ ਪੀਰ ਵੀਰ ਦੇਵੀ ਦੇਵਤੇ ਹੋਰ ਲੋਕ ਬੜੇ ਨੇ। ਸੋ ਸ਼ਹੀਦ ਉਹਨਾਂ ਵਿੱਚ ਘਬਰਾਹਟ ਹੋਈ ਹੈ, ਖਰਬਲੀ ਮੱਚੀ ਹੈ।
1: ਜਉ ਪਈ ਚਲ ਆਇਓ ਤਬ ਗੋਰਖਨਾਥ,
0: ਸਭ ਤੋਂ ਪਹਿਲਾਂ 84 ਸਿੱਧਾਂ ਦਾ ਵੱਡਾ ਜਿਹੜਾ ਗੋਰਖਨਾਥ ਹੈ ਉਹ ਆ ਕੇ ਪ੍ਰਗਟ ਹੋਇਆ ਹੈ। ਰਾਤ ਪਈ ਤਾਂ
1: ਸਿੱਧ 84 ਲੈ ਕਰ ਸਾਥ,
0: 84 ਸਿੱਧ ਜਿਹੜੇ ਨੇ ਨਾ, 84 ਆਸਣ ਆ ਪ੍ਰਮੁੱਖ, ਉਹਨਾਂ ਨੂੰ ਨਾਲ ਲੈ ਕੇ ਸਾਰੀ ਮੰਡਲੀ ਨੂੰ ਆ ਪ੍ਰਗਟ ਹੋਇਆ ਉੱਥੇ।
1: ਮੁਰਛਿਤ ਕੀਨ ਸਿਪਾਹੀ ਸਾਰੇ
0: ਆਉਂਦਿਆ, ਹੁਣ ਸਿੱਧੀਆਂ ਸਿੱਧੀਆਂ ਸ਼ਕਤੀ ਆ ਜਿਹੜੇ ਸਿਪਾਹੀ ਖੜੇ ਨਾ ਤਕੜਾਈ ਕਰਕੇ ਤਲਵਾਰਾਂ ਢਾਲਾਂ ਲੈ ਕੇ, ਮਹਾਰਾਜ ਦਾ ਜਿੱਥੇ ਕੋਠੜੀ ਹੈ ਜਿੱਥੇ ਕੈਦ ਕੀਤਾ ਹੋਇਆ ਉਹਦੇ ਦੁਆਲੇ ਸਾਰੇ ਸਿਪਾਹੀਆਂ ਨੂੰ ਮੂਰਛਿਤ ਕਰਕੇ ਸੁੱਟ ਦਿੱਤਾ, ਬੇਸੁੱਧ ਹੋ ਗਏ ਤੇ ਧਰਤੀ ਤੇ ਪੈ ਗਏ।
1: ਦੇਖ ਆਦੇਸ਼ ਆਦੇਸ਼ ਉਚਾਰੇ,
0: ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਕੋਲ ਜਾ ਕੇ ਦਰਸ਼ਨ ਕਰਕੇ ਦੋਵੇਂ ਹੱਥ ਜੋੜ ਕੇ ਸਾਰੇ ਸਿੱਧਾਂ ਨੇ ਗੋਰਖਾਦ ਨੇ ਕਿਹਾ, ਮਹਾਰਾਜ ਨਮਸਕਾਰ ਨਮਸਕਾਰ। ਆਦੇਸ਼ ਸਿੱਧਾਂ ਦੇ ਬੋਲੇ ਵਿੱਚ ਕਹਿੰਦੇ ਨਮਸਕਾਰ, ਮੱਥਾ ਟੇਕਣ, ਜਿਵੇਂ ਆਪਾਂ ਮੱਥਾ ਟੇਕਣ ਲੱਗੇ ਮਿਲਣ ਲੱਗੇ ਕੋਈ ਨਾ ਕੋਈ ਸ਼ਬਦ ਸਤਿ ਸ਼੍ਰੀ ਅਕਾਲ ਜਾਂ ਨਮਸਤੇ। ਸੋ ਕਹਿੰਦੇ ਨੇ ਲੋਕ ਆਪਾਂ ਸਤਿ ਸ਼੍ਰੀ ਅਕਾਲ ਜਾਂ ਫਤਿਹ ਬੁਲਾਉਂਦੇ ਹਾਂ, ਇਵੇਂ ਸਿੱਧਾਂ ਦਾ ਬੋਲਾ ਇਹ ਜਪਜੀ ਸਾਹਿਬ ਵਿੱਚ ਆਇਆ। ਆਦੇਸ਼ ਅਤੇ ਸਾਇਆ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ, ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਨੂੰ ਕਰੋ ਨਮਸਕਾਰ ਸਿੱਧੋ। ਆਦੇਸ਼ ਅਤੇ ਸਾਇਆ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼, ਇਹਨਾਂ ਆ ਕੇ ਆਦੇਸ਼ ਆਦੇਸ਼ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
1: ਸਨਮੁਖ ਖੜਾ ਹੋਏ ਕਰ ਬੋਲਾ,
0: ਸਾਹਮਣੇ ਖੜਾ ਹੋ ਕੇ ਗੋਰਖਨਾਥ ਜਿਹੜਾ ਸਿੱਧਾਂ ਦਾ ਵੱਡਾ ਮੁਖੀ ਯੋਗੀ ਇਹ ਕਹਿਣ ਲੱਗਾ ਹੈ,
1: ਡੇਢੇ ਨਿਸ਼ਠਾ ਔਰ ਅਧਿਕ ਡੋਲਾ।
0: ਮਹਾਰਾਜ ਜੀ ਏਡਾ ਪੱਕਾ ਨਿਸ਼ਠਾ ਹਿਰਦੇ ਦਾ, ਇੰਨਾ ਅਡੋਲ ਇੰਨਾ ਅਡੋਲ ਤੇ ਏਡਾ ਪੱਕਾ ਹਿਰਦੇ ਦਾ ਜੋ ਨਿਸ਼ਚਾ ਆਪ ਜੀ ਦਾ,
1: ਅਜਰ ਜਰਨ ਤਮ ਸਮਨ ਹੈ ਆਨ,
0: ਇਹ ਮਹਾਰਾਜ ਹੋਰ ਕਿਤੋਂ ਨਹੀਂ ਨਜ਼ਰ ਆਉਂਦਾ। ਅਜਰ ਸ਼ਕਤੀ ਨੂੰ ਜਰਨਾ ਤੁਹਾਡੇ ਬਰਾਬਰ ਹੋਰ ਕਈ ਨਹੀਂ ਹੋ ਸਕਦਾ ਹੈ।
1: ਹਿਰਤ ਸਗਰੇ ਪਏ ਹੈਰਾਨ,
0: ਸਾਰੇ ਅਸੀਂ ਵੇਖ ਕੇ ਸਿੱਧ 84 ਮੰਡਲੀ ਹੈਰਾਨ ਹੋ ਗਏ ਹਾਂ ਵੀ ਇੰਨੀ ਸ਼ਕਤੀ ਭਗਤੀ ਦੇ ਹੁੰਦੇ ਹਾਂ ਅਤੇ ਇੰਨਾ

0: ਸਹਾਰ ਲਿਆ ਤੇ ਡੋਲੇ ਨਹੀਂ ਹੋ ਸੱਚੇ ਪਾਤਸ਼ਾਹ।
1: ਦਸ ਹੈ ਜਗਤ ਜਿਨ ਇੱਕ ਬਚ ਬੋਲੇ,
0: ਜਿਨ੍ਹਾਂ ਆਪ ਜੀ ਦੇ ਇੱਕ ਬਚਨ ਕਰਨ ਨਾਲ ਇੱਕ ਬੋਲ ਕਰਦੇ ਹੋ ਤੇ ਸਾਰਾ ਜਗਤ ਜਿਹੜਾ ਉਹ ਖਤਮ ਹੋ ਸਕਦਾ ਹੈ।
1: ਤੁਮ ਨਿਜ ਨੇਮ ਨਿਭਾਉਣ ਕਰੋ,
0: ਤੁਸੀਂ ਮਹਾਰਾਜ ਆਪਣਾ ਨੇਮ ਆ ਨਾ ਜਿਹੜਾ ਉਹ ਨਿਭਾਉਣਾ ਕਰਦੇ ਹੋ। ਨੇਮ ਹੁੰਦਾ ਬ੍ਰਹਮ ਗਿਆਨੀ ਦਾ, ਜਦੋਂ ਬਾਣੀ ਵਿੱਚ ਕਹਿ ਹੀ ਦਿੱਤਾ ਬਈ ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ, ਬ੍ਰਹਮ ਗਿਆਨੀ ਦੀ ਇੱਕ ਰਸ ਵਸਤਾ ਵੀ ਜੋ ਦੀਂਦਾ ਤੇਰਾ ਹੀ ਰੂਪ ਹੈ। ਆਪ ਜੀ ਦੀ ਬਾਣੀ ਹੈ, ਨਾ ਕੋ ਬੈਰੀ ਸੋ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ ਨੇ। ਹੁਣ ਉਹ ਬਚਨ ਵੇਖੋ ਮਹਾਰਾਜ ਨੇ ਪੂਰੇ ਸਾਰਿਆਂ 'ਚ ਇੱਕ ਰੂਪ ਵੇਖ ਰਹੇ, ਤਾਂ ਹੀ ਪੂਰੇ ਇਹੀ ਨੇਮ ਆ ਨਾ। ਹੋਰ ਕਿਹਾ ਸੀ ਤੇਰਾ ਕੀ ਆ ਮਿੱਠਾ ਲਾਗਾ, ਹਰਨਾਮ ਪਦਾਰਥ ਨਾਨਕ ਮੰਗ, ਆਪ ਜੀ ਦੀ ਬਾਣੀ ਹੈ। ਫਿਰ ਕਿਹਾ ਉਲਾਹ ਨੂੰ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀ ਹੋ, ਮੈਂ ਕਿਸੇ ਨੂੰ ਲਾਂਭਾ ਨਹੀਂ ਦਿੱਤਾ, ਤੁਹਾਡਾ ਕੀਤਾ ਹੋਇਆ ਮਨ ਨੂੰ ਮਿੱਠਾ ਲੱਗ ਰਿਹਾ। ਗੁਰੂ ਅਮਰਦਾਸ ਨਾਨਾ ਸਤਿਗੁਰੂ ਜੀ ਕਹਿ ਗਏ ਸਤਿਗੁਰੂ ਦਾ ਅਵਸਥਾ ਕੀ ਹੁੰਦੀ ਹੈ। ਸਤਿਗੁਰੂ ਉਹ ਸਤਿਗੁਰ ਭਗਤ ਸਤਿਗੁਰ ਸਿੱਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵ ਏ, ਉਹ ਭਾਣਾ ਮੰਨਣ ਦਾ ਉਪਦੇਸ਼ ਪ੍ਰੈਕਟੀਕਲ ਪ੍ਰਯੋਗ ਕਰਕੇ ਸਿੱਖਾਂ ਨੂੰ ਸਿਖਾ ਰਹੇ। ਇਹੀ ਨੇਮ ਆ ਨਾ, ਨਹੀਂ ਤਾਂ ਫਿਰ ਬਾਣੀ 'ਚ ਜੇ ਹੁਣ ਵੈਰ ਆ ਜਾਂਦਾ ਚੰਦੂ ਨਾਲ ਬਰਾਬਰ ਤਸੀਹੇ ਦੇਣ ਵਾਲਾ, ਜਹਾਂਗੀਰ ਨਾਲ ਸਰਾਫ ਦੇ ਦਿੰਦੇ, ਫਿਰ ਤਾਂ ਉਹ ਅਵਸਥਾ ਇਹੀ ਕਹਿਣਾ ਸੀ ਨਾ ਵੀ ਬਾਣੀ 'ਚ ਤਾਂ ਆ ਕਿਹਾ ਸੀ, ਮਰ ਵਿਖਾਈ ਨਹੀਂ ਉਹ ਅਵਸਥਾ ਐਸੀ ਹੈ। ਇਹੀ ਨੇਮ ਹੈ ਜਿਹੜਾ ਗੋਰਖਨਾਥ ਕਹਿ ਰਿਹਾ ਹੈ, ਵੱਡਿਆਂ ਦੀ ਰਮਜ ਨੂੰ ਵੱਡੇ ਸਮਝਦੇ ਨੇ, ਮਹਾਂਪੁਰਖਾਂ ਨੂੰ ਮਹਾਂਪੁਰਖ ਸਮਝਦੇ ਹੁੰਦੇ ਆ। ਸੋ ਤੁਮ ਨਿਜ ਨੇਮ ਨਿਭਾਹਨ ਕਰੋ, ਤੁਸੀਂ ਮਹਾਰਾਜ ਭਾਵੇਂ ਆਪਣਾ ਨੇਮ ਜਿਹੜਾ ਭਾਣਾ ਮੰਨਣਾ, ਅਡੋਲ ਰਹਿਣਾ, ਆਤਮਾ ਦੇ ਆਨੰਦ ਵਿੱਚ ਰਹਿਣਾ, ਇਹ ਨਿਭਾਉਣਾ ਕਰਦੇ ਹੋ।
1: ਦੁਸ਼ਟ ਵਿਨਾਸ਼ਨ ਇੱਛਾ ਧਰੋ,
0: ਇਹ ਦੁਸ਼ਟ ਲੋਕ ਜਿਹੜੇ ਨੇ ਇਹਨਾਂ ਨੂੰ ਨਾਸ ਕਰਨ ਦੀ ਇੱਛਾ ਨਹੀਂ, ਮਨ ਵਿੱਚ ਫੁਰਨਾ ਵੀ ਨਹੀਂ ਕੀਤਾ ਹੈ।
1: ਮੈਂ ਅਬ ਪਾਪੀ ਕੋ ਕਰ ਜੇਤੋ,
0: ਤੇ ਜੇ ਮੈਨੂੰ ਆਗਿਆ ਕਰੋ ਮੈਂ ਨਹੀਂ ਜਰ ਸਕਦਾ। ਮੈਂ ਹੁਣ ਇਹ ਜਿੰਨਾ ਕੇ ਪਾਪੀ ਦਾ ਘਰ ਹੈ, ਇਹਦਾ ਜਿੱਥੇ ਜਿੰਨੀ ਧਰਤੀ ਤੇ ਇਹਦਾ ਘਰ, ਇਹਦੀ ਹਵੇਲੀ ਬਣੀ ਹੋਈ ਹੈ।
1: ਅਵਨੀ ਖੰਡ ਉਲਟ ਦਿਓ ਤੇ ਤੋ,
0: ਇੰਨਾ ਕੁ ਧਰਤੀ ਦਾ ਟੁਕੜਾ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਨਾਲੋਂ ਕੱਟ ਕੇ ਤੇ ਪੁੱਠਾ ਕਰ ਦਵਾਂ।
1: ਮਹਾ ਅਵਗਿਆ ਕੋ ਫਲ ਪਾਵੇ,
0: ਜੋ ਬਹੁਤ ਵੱਡੀ ਵਗਿਆ ਆਪ ਜੀ ਦੀ ਗੁਰੂ ਸਾਹਿਬਾਂ ਦਾ, ਇਹ ਨਿਰਾਦਰ ਕਰ ਰਿਹਾ ਨਾ ਤਿੰਨ ਚਾਰ ਦਿਨਾਂ ਤੋਂ, ਇਹਦਾ ਫਲ ਪਾ ਲਵੇ ਚੰਦੂ ਦੁਸ਼ਟ।
1: ਪੁਨ ਜਗ ਮਹਿਨ ਹੈ ਸੰਤ ਦਿਖਾਵੇ,
0: ਜਿਸ ਕਰਕੇ ਮਹਾਰਾਜ ਜੀ ਜੇ ਤੁਸੀਂ ਆਗਿਆ ਦੇ ਦਿਓ, ਜਿਸ ਕਰਕੇ ਕੋਈ ਇਸ ਤੋਂ ਬਾਅਦ ਜਗਤ ਦੇ ਵਿੱਚ ਕਿੱਡਾ ਵੀ ਕੋਈ ਜ਼ਾਲਮ ਹੁਕਮਰਾਨ ਤਾਕਤਵਰ ਬੰਦਾ ਉਹ ਰੱਬ ਦੇ ਸੰਤ ਭਗਤ ਨੂੰ ਨਹੀਂ ਦੁਖਾਵੇਗਾ।
1: ਨਾਹੇ ਤਾਂ ਦੁਸ਼ਟ ਹੰਕਾਰੀ ਹੋਏ,
0: ਨਹੀਂ ਤਾਂ ਦੁਸ਼ਟ ਲੋਕ ਹੋਰ ਹੰਕਾਰੀ ਹੋ ਜਾਣਗੇ, ਸੰਤਾਂ ਮਹਾਂਪੁਰਖਾਂ ਨਾਲ ਵੈਰ ਕਰਿਆ ਕਰਨਗੇ।
1: ਦੇਹ ਕਸ਼ਟ ਸੰਤਨ ਸਭ ਕੋਈ,
0: ਸਭ ਕੋਈ ਸੰਤਾਂ ਮਹਾਂਪੁਰਸ਼ਾਂ ਨੂੰ ਦੁੱਖ ਦਿਆ ਕਰੇਗਾ ਫੜਕੇ।
1: ਸ਼੍ਰੀ ਸਤਿਗੁਰ ਸੁਣ ਕਰ ਕਹਿ ਬੈਨ,
0: ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੋਰਖ ਤੋਂ ਇਹ ਸੁਣ ਕੇ ਬਚਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ।
1: ਮਨ ਸੰਤਨ ਕੇ ਤ੍ਰਾਸ ਰਹਿ ਨਾ,
0: ਮਹਾਰਾਜ ਬਚਨ ਕੀਤੇ ਗੋਰਖਨਾਥ, ਸਰੀਰ ਦਾ ਕੀ ਹੈ, ਸਰੀਰ ਤੇ ਨਾਸ਼ਵੰਤ ਆ, ਸਰੀਰ ਨੂੰ ਤਪਾ ਰਿਹਾ ਨਾ, ਤੇ ਮਨ ਜਿਹੜਾ ਹਿਰਦਾ ਉਹ ਤਾਂ ਮਹਾਂਪੁਰਖ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਪੈ ਹੁੰਦਾ ਹੀ ਨਹੀਂ, ਸਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਪੈ ਨਹੀਂ ਹੈ।
1: ਹਮਨੇ ਕਰਨਾ ਹੈ ਅਸ ਖੇਲੇ,
0: ਨਾ ਹਮ ਡਰਤੇ ਨਾ ਹਮ ਕੜੇ ਹਨ, ਆਪ ਜੀ ਦੇ ਬਚਨ ਏਡੀ ਉੱਚੀ ਵਸਤ, ਨਾ ਡਰ ਅਤੇ ਨਾ ਕੋਈ ਝੋਰਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹਮਨੇ ਕਰਨੋ ਹੈ, ਅਸੀਂ ਇਹ ਐਸਾ ਭਾਣਾ ਮੰਨਣ ਦਾ ਜਿਹੜਾ ਸੋ ਉਪਦੇਸ਼ ਹੈ ਇਹ ਖੇਲ ਕਰਕੇ ਵਿਖਾਉਣਾ ਹੈ।
1: ਆਏ ਅਪਰ ਕੋ ਬਿਘਨ ਨਾ ਮਿਲੇ,
0: ਹੋਰ ਕੋਈ ਆ ਕੇ ਅਸੀਂ ਚਾਹੁੰਦੇ ਹਾਂ ਸਾਡੇ ਕਾਰਜ ਵਿੱਚ, ਸਾਡੇ ਭਾਣੇ ਮੰਨਣ ਦੇ ਉਪਦੇਸ਼ ਦੇਣ ਵਿੱਚ, ਸੰਸਾਰ ਨੂੰ ਸਿੱਖ ਜਗਤ ਨੂੰ ਜਿਹੜੀ ਸ਼ਹੀਦੀ ਪਰੰਪਰਾ ਚਲਾਉਣੀ ਹੈ ਉਹ ਪੂਰਨੇ ਪਾ ਰਹੇ ਹਾਂ, ਉਹਦੇ ਵਿੱਚ ਕੋਈ ਹੋਰ ਆ ਕੇ ਕੋਈ ਵਿਘਨ ਨਾ ਪਾਵੇ, ਅਸੀਂ ਨਹੀਂ ਚਾਹੁੰਦੇ ਇਹਦੇ ਵਿੱਚ ਆ ਕੇ ਸਾਡੇ ਕੋਈ ਰੁਕਾਵਟ ਪਾਵੇ। ਪੀਰ ਸਿੱਧਾ
1: ਹੋਣਹਾਰ ਪਰ ਨਿਸ਼ਠਾ ਕਰਨਾ,
0: ਜੋ ਹੋਣਹਾਰ ਆ ਨਾ ਵਾਹਿਗੁਰੂ ਦਾ ਭਾਣਾ ਹੋਣੀ, ਉਹਦੇ ਉੱਪਰ ਜੋ ਅਟਲ ਵਿਸ਼ਵਾਸ ਰੱਖਣਾ, ਉਹਨੂੰ ਸਵੀਕਾਰ ਕਰਨਾ ਹੈ।
1: ਇਹ ਸੰਦਨ ਕੋ ਮਤ ਬਰ ਬਰਨਾ,
0: ਗੋਰਖਨਾਥ ਤੂੰ ਤੇ ਸਿਆਣਾ ਵਾ, ਪੂਰਨ ਮਹਾਂਪੁਰਖਾਂ ਦਾ ਇਹ ਮਤ ਕਿਹਾ ਵਾ। ਵਾਹਿਗੁਰੂ ਦੇ ਭਾਣੇ ਤੋਂ ਟਸ ਤੋਂ ਮਸ ਨਹੀਂ ਹੁੰਦੇ ਜਿਹੜੇ ਪੂਰਨ ਮਹਾਂਪੁਰਸ਼ ਹੁੰਦੇ ਆ, ਤੋ ਤਾਂ ਹੀ ਅਕਾਲ ਪੁਰਖ ਦਾ ਮਿਲਾਪ ਹੁੰਦਾ। ਜੇ ਸੁੱਖ ਦੇ ਜੇ ਸੋ ਮਹਾਰਾਜ ਜੀ ਨੇ ਕਿਹਾ ਸੀ ਨਾ ਕਿ ਦੁੱਖ ਭੀਸਮਾ ਲਿਓ ਏ, ਨਾਨਕ ਹੈ ਸਿਆਣੀ ਏ ਬਿਕੰਤ ਮਿਲਾਵਾ ਹੋਏ। ਸੋ ਸੁੱਖ ਵਿੱਚ ਵੀ ਦੁੱਖ ਵਿੱਚ ਵੀ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ, ਇਉਂ ਵਾਹਿਗੁਰੂ ਦੇ ਨਾਲ ਭੇਦ ਹੋਈਦਾ। ਪਾਣਾ ਮੰਨਣਾ ਜਿਹੜਾ ਦੁੱਖ ਸੁੱਖ ਵਿੱਚ ਬਿਰਤੀ ਇੱਕ ਰੱਖਣੀ, ਸਭ ਤੋਂ ਵੱਡੀ ਦਾਤ ਆ ਏ ਅਕਾਲ ਪੁਰਖ ਦੇ ਭਗਤ ਵਾਸਤੇ, ਸਭ ਤੋਂ ਵੱਡੀ। ਭਾਣੇ ਜੇਬਡ ਹੋਰ ਦਾਤ ਨਾਹੀਂ, ਆਪਣਾ ਭਾਣਾ ਕਿਸ ਹੈ ਕਿਰਾਏ ਦਾ ਮਾਰੂ ਸੋਲੇ। ਭਾਣੇ ਭਾਣਾ ਮੰਨਣ ਵਿੱਚ ਕੋਈ ਏਡੂ ਵੱਡੀ ਦਾਤ ਨਹੀਂ, ਪਰ ਆਪਣਾ ਭਾਣਾ ਕਿਸੇ ਵਿਰਲੇ ਨੂੰ ਕਰਾਉਂਦਾ ਇੰਨਾ ਮੰਨ ਉਹ ਸੱਚੇ ਪਾਤਸ਼ਾਹ। ਤੇਰਾ ਭਾਣਾ ਮੰਨਾ ਸੋ ਮਿਲਾ ਤੋਧ ਆਏ, ਤੇਰਾ ਭਾਣਾ ਦੁੱਖ ਸੁੱਖ ਵਿੱਚ ਜਿਹੜਾ ਵਾਹਿਗੁਰੂ ਇੱਕ ਸਮਾਨ ਬਿਰਤੀ ਰੱਖਦਾ ਨਾਮ ਨੂੰ, ਬੰਦਗੀ ਨਹੀਂ ਛੱਡਦਾ, ਉਹ ਤੈਨੂੰ ਆ ਕੇ ਤੇਰੇ ਵਿੱਚ ਲੀਨ ਹੋ ਜਾ, ਇੱਕ ਮਿਕ ਹੋ ਜਾ, ਰੱਬ ਦਾ ਰੂਪ ਹੋ ਜਾਂਦਾ। ਇਹ ਸੰਤਨ ਕੋ ਮਤ ਬਰ ਬਰਨੋ, ਕਹਿਣ ਲੱਗੇ ਗੋਰਖਨਾਥ ਕਾਹਦੇ ਵਾਸਤੇ ਇੰਨਾ ਗੁੱਸਾ। ਇਹ ਮਹਾਂਪੁਰਸ਼ਾਂ ਦਾ ਮਤ ਜਿਹੜਾ ਹੈ ਉਹ ਵਰਣਨ ਕੀਤਾ, ਗ੍ਰੰਥਾਂ ਨੇ ਕਿਹਾ ਹੈ।
1: ਇਹੀ ਬਾਤ ਅਬ ਦੇ ਕਰ ਜਾਵੋ,
0: ਇਹੀ ਗੱਲ, ਇਹ ਉਪਦੇਸ਼ ਹੀ ਅਸੀਂ ਹੁਣ ਦੇ ਕੇ ਜਾਵਾਂਗੇ ਸੰਸਾਰ ਨੂੰ, ਸਿੱਖ ਜਗਤ ਨੂੰ, ਸ਼ਹੀਦੀ ਪਰੰਪਰਾ ਚਲਾਉਣ ਵਾਸਤੇ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਅਡੋਲ ਰਹਿ ਕੇ ਭਾਣਾ ਮੰਨਣ।
1: ਤਨ ਹੰਤਾ ਧਰ ਨਹੀਂ ਡੁਲਾਵੋ,
0: ਤਨ ਦੀ ਹੰਤਾ ਕਰਕੇ ਸਰੀਰ ਮੇਰਾ ਇਹਦਾ ਅਭਿਮਾਨ ਕਰਕੇ ਅਤੇ ਇਹਦੇ ਮੋਹ ਵਿੱਚ ਆ ਕੇ ਅਸੀਂ ਆਪਣੇ ਮਨ ਹਿਰਦੇ ਨੂੰ ਨਹੀਂ ਡੁਲਾਵਾਂਗੇ। ਜੋ ਕੁਝ ਕਰੇਗਾ ਜ਼ਾਲਮ ਅਸੀਂ ਸਾਰ ਲਵਾਂਗੇ।
1: ਸੁਣ ਕਰ ਧੰਨ ਧੰਨ ਕਹਿ ਗਏ,
0: ਸੁਣ ਕੇ ਗੋਰਖਨਾਥ, ਗੁਰੂ ਤੇ ਗੁਰੂ ਹੀ ਆ ਨਾ, ਗੁਰੂ ਦੇ ਬਰਾਬਰ ਕੌਣ ਆ। ਜਦੋਂ ਇਹਦੀ ਕਲਾਸ ਲਾਈ ਮਹਾਰਾਜ ਜੀ ਨੇ ਸੁਣ ਕੇ ਗੋਰਖਨਾਥ ਕਹਿੰਦਾ ਧੰਨ ਹੋ ਧੰਨ ਹੋ ਇਸ ਤਰ੍ਹਾਂ ਕਹਿ ਕੇ ਤੇ ਉੱਥੋਂ ਲੋਪ ਹੋ ਗਿਆ ਹੈ।
1: ਗੁਰ ਰੁੱਖ ਦੇਖਣਾ ਸਿੱਧ ਪ੍ਰਗਟੇ,
0: ਗੁਰੂ ਮਹਾਰਾਜ ਦਾ ਰੁੱਖ ਦੇਖ ਕੇ ਪੱਖ ਦੇਖ ਕੇ ਤੇ ਸਿੱਧ ਜਿਹੜੇ ਪ੍ਰਗਟ ਨਹੀਂ ਹੋਏ, ਕੋਈ ਸ਼ਕਤੀ ਨਹੀਂ ਵਿਖਾਈ, ਕੋਈ ਚੰਦੂ ਨੂੰ ਚੁੱਕੇ ਨਹੀਂ ਸੁੱਟਿਆ।
1: ਛਿਨ ਮਹਿ ਕੁਛ ਤੇ ਕੁਛ ਕਰ ਦੇਵੇ,
0: ਨਹੀਂ ਤਾਂ ਕਹਿੰਦੇ ਐਸੇ ਸਿੱਧ ਇਹਨਾਂ ਵਿੱਚ ਇੰਨੀਆਂ ਵੀ ਛਿਨ ਦੇ ਵਿੱਚ ਕੁਝ ਦਾ ਕੁਝ ਕਰ ਦਿੰਦੇ ਆ।
1: ਹੇਰਤ ਜਿਨ ਕੋ ਨਰਗਨ ਸੇਵੇ,
0: ਜਿੰਨੀਆਂ ਇਹਨਾਂ ਵਿੱਚ ਰਿਧੀਆਂ ਸੀ, ਭੰਗਰ ਨਾਥ ਨੇ ਤਾਰੇ ਤੋੜ ਕੇ ਸੁੱਟਦੇ ਸੀ ਅਚਲ ਸਾਹਿਬ, ਗੁਰੂ ਨਾਨਕ ਸਾਹਿਬ ਨਾਲ ਜੋ ਸਿੰਘ ਡਾਏ ਸੀ ਤਾਰੇ ਤੋੜ ਕੇ ਆਕਾਸ਼ ਦੇ, ਤਾੜੇ ਸੋ ਤਾਰੇ ਤੋੜੇ ਭੰਗਰ ਨਾਥ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਇਹ ਬੜੀ ਸ਼ਕਤੀ ਸੀ ਇਹਨਾਂ ਵਿੱਚ, ਹੇਰਤ ਜਿਨ ਕੋ ਨਰਗਨ ਸੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨਹੀਂ ਤਾਂ ਕਹਿਣ ਲੱਗੇ ਸਿੱਧ ਵੀ ਛਿਨ ਵਿੱਚ ਜੇ ਤੁਸੀਂ ਚਾਹੋ ਤੁਸੀਂ ਵੀ ਕੁਝ ਦਾ ਕੁਝ ਕਰ ਸਕਦੇ ਹੋ। ਇੰਨੀ ਜਿਹਨਾਂ ਨੂੰ ਹੇਰ ਕੇ ਵੇਖ ਕੇ ਇਹ ਸਾਰੇ ਮਨੁੱਖ ਦੁਨੀਆਂ ਦੇ ਪੂਜਦੇ ਹਨ।
1: ਅਵਸਰ ਪਾਏ ਪੀਰ ਪੁਨ ਆਏ,
0: ਇਉਂ ਸਿੱਧ ਚਲੇ ਗਏ 84, ਫਿਰ ਪੀਰ ਆਏ ਨੇ ਮੁਸਲਮਾਨ ਸੋ ਧਰਮਾਂ ਦੇ। ਇਹ ਪੀਰ ਤਾਂ ਬਹੁਤ ਕਰੜੇ ਹੁੰਦੇ ਆ, ਇਹ ਤਾਂ ਥੋੜ੍ਹਾ ਜਿੰਨਾ ਵੀ ਨਿਰਾਦਰ ਨਹੀਂ ਚੱਲਦੇ, ਜੋ ਕੋਈ ਪੀਰ ਦੀ ਜਗ੍ਹਾ 'ਤੇ ਕੋਈ ਮਾੜਾ ਜਿਹਾ ਕੋਈ ਨਿਰਾਦਰ ਕਰਦੇ ਨਾ ਕੁੱਕੇ ਮਾਰਦੇ ਆ, ਤਾਂ ਇਹ ਕਰੜੇ ਹੁੰਦੇ ਮੁਸਲਮਾਨਾਂ ਦੇ ਪੀਰ। ਫਿਰ ਪੀਰ ਆਏ ਨੇ, ਪੀਰਾਂ ਦੇ ਵਿੱਚ ਭਾਵੇਂ ਇੱਥੇ ਨਾਂ ਨਹੀਂ ਦਿੱਤਾ ਗਿਆ, ਨਹੀਂ ਗਿਆਨ ਸਿੰਘ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਵੇਖਿਆ, ਜਿਹੜੇ ਉਸ ਵੇਲੇ ਦੇ ਬਹੁਤ ਕਾਮਲ ਸੋ ਮੁਰਸ਼ਦ ਬ੍ਰਹਮ ਗਿਆਨੀ ਗੁਰੂ ਅਰਜਨ ਦੇਵ ਸਾਹਿਬ ਦੇ ਪਰਮ ਮਿੱਤਰ। ਹੋਰ ਵੀ ਇਤਿਹਾਸਕਾਰ ਲਿਖਦੇ ਨੇ ਵੀ ਚੱਲ ਕੇ ਆ ਗਏ ਸੀ ਅੰਦਰ, ਭਾਵੇਂ ਸਿਫਾਰਸ਼ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿਸੇ ਦੀ ਸਿਫਾਰਸ਼ ਨਾ ਸੁਣਿਓ ਚੰਦੂ ਨੇ, ਜਹਾਂਗੀਰ ਨੂੰ ਵੀ ਫਿਰ ਮੈਂ ਸ਼ਹੀਦ ਕਰ ਸਕਦਾ ਵਾਂ ਯਾਸਾ ਕਾਨੂੰਨ ਮੁਤਾਬਕ। ਅਤੇ ਜਦੋਂ ਨਹੀਂ ਸੁਣੀ ਪਹਿਲਾਂ ਉੱਥੋਂ ਤੱਕ ਪਹੁੰਚ ਕੀਤੀ ਬਾਦਸ਼ਾਹ ਨੇ ਨਹੀਂ ਸੁਣੀ, ਅਤੇ ਸਾਈਂ ਮੀਆਂ ਮੀਰ ਜੀ ਵੀ ਆਪ ਆਏ ਸੀ, ਆਪ ਆ ਕੇ ਸਾਰਾ ਹਾਲ ਵੇਖਿਆ। ਫਿਰ ਕਹਿੰਦੇ ਪੀਰ ਆਏ ਹਨ
1: ਕਰਾਮਾਤ ਕਾਮਲ ਸਮਦਾਏ,
0: ਜਿਹੜੇ ਪੂਰੀ ਕਰਾਮਾਤ ਵਿੱਚ ਕਾਮਲ ਨੇ, ਪੂਰੇ ਨੇ ਸਾਰੇ ਹੀ ਪੀਰ, ਕੁਝ ਦਾ ਜੋ ਚਾਹੁਣ ਕਰ ਸਕਦੇ ਹਨ।
1: ਨਮੋ ਕਰੀਏ ਹੋਏ ਖਰੇ ਅਗਾਰੀ,
0: ਮਹਾਰਾਜ ਜੀ ਨੂੰ ਆਉਂਦੇ ਆ, ਅੱਧੀ ਰਾਤ ਦਾ ਸਮਾਂ ਆਉਣ ਵਾਲਾ, ਨਮਸਕਾਰ ਕੀਤੀ ਆਉਂਦੇ ਤੇ ਖੜੇ ਹੋ ਗਏ ਹਨ।
1: ਕਿਉਂ ਤੁਮ ਸਹੋ ਕਸ਼ਟ ਤਨ ਭਾਰੀ,
0: ਕਹਿਣ ਲੱਗੇ ਮਹਾਰਾਜ ਹੱਥ ਜੋੜ ਕੇ, ਕਿਉਂ ਇੰਨਾ ਭਾਰੀ ਕਸ਼ਟ ਦੁੱਖ ਆਪ ਜੀ ਸਹਾਰ ਰਹੇ ਹੋ।
1: ਹੱਥ ਹੈ ਦੁਸ਼ਟ ਕੋ ਬਿਲ ਮੈਂ ਨਾ ਲਾਵੇ।
0: ਆਪ ਜੀ ਥੋੜੀ ਜਿਹੀ ਆਗਿਆ ਦਿਓ, ਇਸ਼ਾਰਾ ਕਰੋ ਇਹ ਦੁਸ਼ਟ ਨੂੰ ਸੁੱਤੇ ਪਏ ਨੂੰ ਅਸੀਂ ਮਾਰ ਦਈਏ, ਦੇਰੀ ਨਹੀਂ ਕਰਾਂਗੇ।
1: ਆਗਿਆ ਤਨਕ ਆਪ ਕੀ ਪਾਵੇ,
0: ਥੋੜੀ ਜੀ ਆਪ ਜੀ ਦੀ ਇਸ਼ਾਰਾ ਮਾਤਰ ਆਗਿਆ ਹੋ ਜਾਵੇ, ਜੇਕਰ ਪਾ ਲਈਏ ਤਾਂ
1: ਸਭ ਕੋ ਸਾਦਰ ਬਾਕ ਉਚਾਰੇ।
0: ਸਾਰਿਆਂ ਨੂੰ ਮਹਾਰਾਜ ਧੰਨ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੇ ਸਨਮਾਨ ਨਾਲ ਬਚਨ ਕਹੇ ਵੀ ਆਓ ਜੀ ਆਇਆਂ ਨੂੰ।
1: ਕਿਉਂ ਤਮ ਨਾਨਾ ਦ੍ਰਿਸ਼ਟ ਨਿਹਾਰੇ,
0: ਮਹਾਰਾਜ ਕਹਿਣ ਲੱਗੇ ਪੀਰੋ ਤੁਸੀਂ ਤਾਂ ਰੱਬ ਦੇ ਪਿਆਰੇ ਹੁੰਦੇ ਆ, ਇਹਦਾ ਮਤਲਬ ਬ੍ਰਹਮ ਗਿਆਨ ਵਿੱਚ ਅਜੇ ਕੱਚੇ ਹੋ, ਤੁਸੀਂ ਕਈ ਤਰ੍ਹਾਂ ਦੀ ਦ੍ਰਿਸ਼ਟੀ ਕਿਉਂ ਵੇਖਦੇ ਹੋ, ਵੱਖੋ ਵੱਖਰੀ ਦ੍ਰਿਸ਼ਟੀ ਕਿਉਂ ਧਾਰਨ ਕੀਤੀ ਹੋਈ ਹੈ, ਕਿਉਂ ਕੋਈ ਮਨਮੁਖ, ਕਿਉਂ ਕੋਈ ਗੁਰਮੁਖ, ਕਿਉਂ ਕੋਈ ਅਵਗਣਿਆਰਾ, ਕਿਉਂ ਪਾਪੀ ਅਤੇ ਕਿਉਂ ਪੁੰਨੀ ਹਜੇ ਤੱਕ ਸਮਝਿਆ ਹੋਇਆ। ਇਹ ਦ੍ਰਿਸ਼ਟੀ ਵਿੱਚ ਇਸ ਤਰ੍ਹਾਂ ਨਾ ਰੱਖੋ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਸਮ ਦ੍ਰਿਸ਼ਟੀ ਹੁੰਦੀ ਹੈ।
1: ਏਕ ਆਤਮਾ ਪੂਰਨ ਸੋਚੋ,
0: ਸਾਰੇ ਥਾਵਾਂ 'ਤੇ ਸੱਚੀ ਇੱਕ ਆਤਮਾ ਹੀ ਪੂਰਨ ਹੈ, ਸਾਰੇ ਸਰੀਰਾਂ ਵਿੱਚ ਇੱਕੋ ਆਤਮਾ ਹੀ ਹੈ, ਇੱਕ ਦਾ ਹੀ ਸਾਰਾ ਸੰਸਾਰ ਪਸਾਰਾ ਰੂਪ ਹੈ।
1: ਜਗਤ ਕਾਰ ਜਾਨ ਸਭ ਕਾਚੋ,
0: ਇਹ ਜਗਤ ਦੇ ਜਿਹੜੇ ਆਕਾਰ ਬਣੇ ਹੋਏ ਨੇ ਨਾ ਸਰੀਰਾਂ ਦੇ, ਇਹ ਤਾਂ ਕੱਚੇ ਨੇ, ਇਹ ਤਾਂ ਬਣਦੇ ਅਤੇ ਢਹਿੰਦੇ ਰਹਿੰਦੇ ਆ। ਤੁਸੀਂ ਆਤਮਾ ਅੰਦਰ ਵੇਖੋ ਨਾ ਸਾਰਿਆਂ ਦੇ, ਰੂਪ ਕਿਹਦਾ, ਜੋਤ, ਉਹ ਜੋਤ ਕਿਉਂ ਨਹੀਂ ਵੇਖਦੇ।
1: ਹਮਰੇ ਤਨ ਤਿਆਗਨ ਮਹਿ ਐਸੇ,
0: ਹੋ ਮਹਾਰਾਜ ਕਹਿਣ ਲੱਗੇ ਹਮਰੇ ਤਨ ਤਿਆਗਨ ਮਹਿ ਐਸੇ, ਸਾਡੇ ਇਸ ਤਰ੍ਹਾਂ ਕਸ਼ਟ ਝੱਲ ਕੇ ਤਸੀਹੇ ਝੱਲ ਕੇ ਸਰੀਰ ਛੱਡਣ ਵਿੱਚ
1: ਕਾਰਨ ਅਨੇਕ ਜਾਣੀਆਂ ਹੈ ਦਾਸੇ,
0: ਬਹੁਤ ਸਾਰੇ ਕਾਰਨ ਹਨ, ਉਹ ਸਮਝਣਾ ਕਰੋ।
1: ਸਮਾਂ ਸੋ ਪਹੁੰਚਿਆ ਲੱਖ ਚਿਤ ਰਾਚੇ,
0: ਉਹ ਸਮਾਂ ਪਹੁੰਚਿਆ ਜਾਣ ਕੇ ਤੇ ਚਿੱਤ ਵਿੱਚ ਅਸੀਂ ਵਾਹਿਗੁਰੂ ਦੇ ਨਾਮ ਨਾਲ ਇੱਕ ਮਿੱਕ ਰਚੇ ਹੋਏ ਹਾਂ।
1: ਕਰਿਓ ਚਾਹੇ ਹਮ ਸਭ ਕੋ ਸਾਚੇ,
0: ਅਸੀਂ ਸਾਰਿਆਂ ਨੂੰ ਸੱਚੇ ਕਰਨਾ ਚਾਹੁੰਦੇ ਹਾਂ, ਜਿੰਨੇ ਅਸੀਂ ਬਚਨ ਕਹੇ ਨੇ ਨਾ ਬਾਣੀ ਵਿੱਚ ਉਹ ਸਾਰੇ ਸੱਚੇ ਕਰਨੇ ਚਾਹੁੰਦੇ ਹਾਂ। ਸਾਈਂ ਮੀਆਂ ਮੀਰ ਜੀ ਦਾ ਨਾਂ ਨਹੀਂ ਦਿੱਤਾ, ਉਹ ਆਏ ਸੀ ਇਹਨਾਂ ਹੀ ਸੁਖਮਨੀ ਸਾਹਿਬ ਪੜ੍ਹਦੇ ਸੁਣ ਕੇ ਕਿਹਾ ਸੀ ਵੀ ਐਸੀ ਅਵਸਥਾ ਮਰ ਬ੍ਰਹਮ ਗਿਆਨੀ ਕਹਿ ਧੀਰ ਜੇ ਜਉਂ ਵਸਦਾ ਕੋਉ ਖੋਦਾ ਕੋਉ ਚੰਦਨ ਲੇਪ। ਸੋ ਏਡਾ ਵੱਡਾ ਧੀਰਜ ਹੁੰਦਾ ਬ੍ਰਹਮ ਗਿਆਨੀ, ਸੋ ਧਰਤੀ ਵਾਂਗ, ਧਰਤੀ ਨੂੰ ਵੀ ਸਗੋਂ ਮਹਾਰਾਜ ਸਿਖਾਇਆ ਤੂੰ, ਧਰਤੀ ਵੀ ਜਦੋਂ ਬਹੁਤਾ ਪਾਪ ਹੁੰਦਾ ਤਾਂ ਫਟ ਜਾਂਦੀ, ਭੁਚਾਲ ਆਉਂਦੇ ਨੇ, ਡੋਲ ਜਾਂਦੀ ਹੈ ਵਿਚਾਰੀ, ਨਹੀਂ ਝੱਲੇ ਜਾਂਦੇ ਤੂੰ। ਪਰ ਧਰਤੀ ਨੂੰ ਵੀ ਧੀਰਜ ਕੱਲ੍ਹ ਆਇਆ ਸੀ ਬਚਨ ਵੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਸਿਖਾ ਰਹੇ ਨੇ, ਅਤੇ ਇਹ ਸ਼ੰਕਾ ਥੋੜ੍ਹੀ ਜਿਹੀ ਕੀਤੀ ਸੀ ਸਾਈਂ ਮੀਆਂ ਮੀਰ ਜੀ, ਇਹ ਮਹਾਰਾਜ ਕਹਿੰਦੇ ਉਹ ਬਚਨ ਸੱਚੇ ਕਰਕੇ ਵਿਖਾ ਰਹੇ ਹਾਂ ਸਾਈਂ ਜੀ, ਦੇਖ ਤੁਸੀਂ ਆਉਂਦੇ ਸੀ ਨਾ ਐਸਾ ਕੋਈ ਹੋਊਗਾ, ਦੇਖ ਲਾ। ਇਸ ਕਰਕੇ ਇਤਿਹਾਸਕਾਰਾਂ ਨੇ ਇਸੇ ਸੰਬੰਧ ਵਿੱਚ ਲਿਖਿਆ ਵੀ ਸੋ ਹੋਏ ਵਿਦੇਹੀ ਰਹੇ ਦ੍ਰਿੜ ਬ੍ਰਹਮ ਗਿਆਨੀ ਨੀਕ, ਜੋ ਬਰਨਿਓ ਮਦ ਸੁਖਮਨੀ ਪਾਲ ਦਿਖਾ ਲਿਓ ਠੀਕ। ਉਹ ਪਾਲ ਕੇ ਦਿਖਾ ਲਿਆ ਠੀਕ ਸਾਹਮਣੇ ਸਾਈਂ ਮੀਆਂ ਮੀਰ ਜੀ ਦੇ, ਵੀ ਦੇਖ ਤੂੰ ਸੱਚਾ ਸ਼ੰਕਾ ਕਰ ਦੱਸ। ਜੋ ਬਾਣੀ ਵਿੱਚ ਕਿਹਾ ਕਰਿਓ ਚਾਹੇ ਹਮ ਸਭ ਕੋ ਸੱਚ, ਉਹ ਸਾਰੇ ਬਚਨ ਅਸੀਂ ਸੱਚੇ ਕਰਨੇ ਚਾਹੁੰਦੇ ਹਾਂ।
1: ਆਪ ਆਪਣੇ ਥਾਨ ਸਿਧਾਵੋ,
0: ਆਪ ਮੈਂ ਸਾਰਿਆਂ ਨੂੰ ਤੁਹਾਨੂੰ ਕਹਿੰਦੇ ਹਾਂ ਵੀ ਆਪ ਆਪੋ ਆਪਣੀ ਜਗ੍ਹਾ ਤੇ ਸਾਰੇ ਚਲੇ ਜਾਓ।
1: ਹਮਰੀ ਖੇਲ ਵਿੱਚ ਨਾ ਆਵੋ,
0: ਸਾਡੇ ਇਸ ਖੇਲ ਵਿੱਚ ਤੁਸੀਂ ਨਾ ਪਵੋ ਆ ਕੇ।
1: ਸੁਣ ਤਾਂ ਧੰਨ ਕਹਿ ਕਰ ਸਭ ਗਏ,
0: ਸੁਣ ਕੇ ਸਾਰੇ ਧੰਨ ਧੰਨ ਕਹਿੰਦੇ ਹੋਏ ਵਾਪਸ ਮੁੜ ਗਏ ਹਨ।
1: ਸਵਧਾਨ ਚਾਕਰ ਸਭ ਪਏ,
0: ਜਦੋਂ ਉਹ ਰੂਹਾਂ ਚਲੀਆਂ ਗਈਆਂ ਨਾ ਅਤੇ ਉਸ ਵੇਲੇ ਛਪਾਈ ਜਿਹੜੇ ਬੌਂਦਲੇ ਪਏ ਸੀ ਮੂਰਛਿਤ ਕਰ ਦਿੱਤੇ ਸੀ ਸਿੱਧਾਂ ਨੇ ਆਉਂਦਿਆਂ, ਅਤੇ ਉਹ ਇੱਕਦਮ ਉੱਠੇ ਨੇ, ਅੱਖਾਂ ਖੁੱਲੀਆਂ ਵਾਂ, ਸਾਵਧਾਨ ਹੋ ਗਏ, ਖੜ ਗਏ ਉਸੇ ਵੇਲੇ ਤਲਵਾਰਾਂ ਲੈ ਕੇ।
1: ਕਹਿ ਪਰਸਪਰ ਸੁਪਤੇ ਸਾਰੇ,
0: ਆਪਸ ਵਿੱਚ ਕਹਿਣ ਲੱਗੇ ਇੱਕ ਦੂਜਿਆਂ ਨੂੰ ਵੇਖ ਕੇ, ਭਰਾਓ ਆਪਾਂ ਤਾਂ ਸਾਰੇ ਹੀ ਸੌਂ ਗਏ ਸੀ।
1: ਚਲੇ ਜਾ ਤੇ ਲਖ ਚੰਦੂ ਮਾਰੇ,
0: ਜੇ ਕਿਤੇ ਗੁਰੂ ਜੀ ਸਾਡੇ ਸੋਤਿਆਂ ਤੋਂ ਚਲੇ ਜਾਂਦੇ ਨਿਕਲ ਕੇ ਇੱਥੋਂ, ਅਤੇ ਇਹ ਜਾਣ ਕੇ ਜੋ ਚੰਦੂ ਨੂੰ ਪਤਾ ਲੱਗਣਾ ਸੀ ਉਹ ਆਪਾਂ ਨੂੰ ਸਾਰਿਆਂ ਨੂੰ ਮਾਰ ਦੇਣਾ ਸੀ ਦਿਨ ਚੜ੍ਹਦੇ
1: ਨਾਲ ਪਏ ਸਵਧਾਨ,
0: ਉਸੇ ਵੇਲੇ ਢਾਲੇ ਤੇ ਕਿਰਪਾਨੇ ਫੜ ਕੇ ਸਾਵਧਾਨ ਹੋ ਗਏ ਸਾਰੇ ਸਿਪਾਹੀ।
1: ਇੱਕ ਆਸਨ ਗੁਰੇ ਥੇਰੇ ਸਥਾਨ,
0: ਇਹ ਕੀ ਜਾਣਨ ਮਹਾਰਾਜ ਦੀ ਵਡਿਆਈ ਨੂੰ ਸਿਪਾਹੀ, ਵੀ ਸਾਨੂੰ ਸਿੱਧਾਂ ਨੇ ਪੀਰਾਂ ਨੇ ਮੂਰਛਿਤ ਕੀਤਾ ਸੀ, ਇਹ ਚਾਹੁਣ ਤਾਂ ਕੀ ਨਹੀਂ ਹੋ ਸਕਦਾ। ਸੋ ਇਉਂ ਵਿਚਾਰਿਆਂ ਨੂੰ ਪਤਾ ਨਹੀਂ ਲੱਗਾ ਇੱਕ ਆਸਨ ਗੁਰ ਥਿਰੇ ਸਥਾਨ, ਇੱਕ ਆਸਨ 'ਤੇ ਗੁਰੂ ਸਾਹਿਬ ਮਹਾਰਾਜ ਜਿੱਥੇ ਕੋਠੜੀ ਵਿੱਚ ਬੰਦ ਕੀਤਾ ਨਾ, ਸੋ ਖੜਨ ਵੀ ਨਹੀਂ ਦਿੰਦਾ, ਇੱਕ ਥਾਂ 'ਤੇ ਮਹਾਰਾਜ ਬੈਠੇ ਹੋਏ ਹਨ ਇਕਰਾਸੋ
1: ਸਕਲ ਜਾਮਨੀ ਗਈ ਬਿਹਾਏ
0: ਸਾਰੀ ਰਾਤ ਜਿਹੜੀ ਇਹ ਲੰਘ ਗਈ ਹੈ ਚੌਥੀ ਰਾਤ
1: ਦਿਵਸ ਚੜੇ ਉਠ ਪਾਪੀ ਆਏ
0: ਜਦੋਂ ਦਿਨ ਚੜਿਆ ਨਾ ਤੇ ਰੋਟੀ ਖਾ ਕੇ ਨੌਕ ਦੇ ਕਰੀਬ ਅੱਜ ਕੱਲ ਦੇ ਜੇਠ ਮਹੀਨੇ ਦੇ ਦਿਨ ਸੀ ਇਹ ਪਾਪੀ ਦੁਸ਼ਟ ਚੰਦੂ ਆਇਆ ਹੈ
1: ਹਿਰਦੇ ਵਿਚਾਰ ਹੈ ਬੜ ਹਠਵੰਤ
0: ਮਨ ਦੇ ਵਿੱਚ ਵਿਚਾਰਦਾ ਬੜਾ ਹੱਠ ਵਿਚਾਰਦਾ ਹੈ ਕਿ ਗੁਰੂ ਜਿਹੜਾ ਨਾ ਗੁਰੂ ਅਰਜਨ ਦੇਵ ਸਾਹਿਬ ਇਹ ਬੜਾ ਹੱਠ ਵਾਲਾ ਹੈ
1: ਇਹਦੇ ਕਸ਼ਟ ਤੇ ਨਹੀਂ ਬੁਲੰਦਾ
0: ਇੰਨੇ ਕਸ਼ਟ ਮੈਂ ਦਿੱਤੇ ਆ ਤੇ ਫਿਰ ਵੀ ਨਹੀਂ ਬੋਲਦਾ ਉਹ ਬੋਲ ਨਹੀਂ ਬੋਲਦਾ ਜਿਹੜਾ ਮੇਰੇ ਨਾਲ ਸਹਿਮਤ ਹੋ ਜਾਵੇ
1: ਭੈ ਕਰ ਨਾਤਾ ਨਾਹਿਨ ਮਾਨ ਹੈ
0: ਨਾ ਕੋਈ ਡਰ ਧਾਰਨ ਕਰਕੇ ਮੇਰੀ ਲੜਕੀ ਦਾ ਨਾਤਾ ਹੀ ਮੰਨਦਾ ਹੈ
1: ਬਿਨਾਂ ਤਰਾਸ ਤੇ ਬਾਕ ਬਖਾਨ ਹੈ
0: ਬਿਨਾਂ ਡਰ ਤੋਂ ਅੱਗੋਂ ਸਗੋਂ ਮੈਨੂੰ ਉਪਦੇ

0: ਕਿਰਤ ਜਿਹੜੀ ਹੈ ਉਹ ਬਹੁਤ ਬਾਲੀ ਹੈ, ਤੱਤੀ ਕਰ ਕਰਕੇ ਤੇ ਤਸੀਹੇ ਦਿੱਤੇ ਹਨ।
1: ਅਤ ਤਪਤਾਏ ਥਿਰਿਓ ਮਝਾਰੂ,
0: ਬਹੁਤ ਤਪਤਾਇਆ ਇਹਨਾਂ ਨੂੰ ਬਿਰੇ ਥਿਰਿਓ ਮਝਾਰੂ, ਉਹਨਾਂ ਦੇ ਵਿੱਚ ਜਲ ਦੇ ਵਿੱਚ ਵੀ ਟਿਕੇ ਰਹੇ, ਰੇਤ ਦੇ ਵਿੱਚ ਵੀ, ਹੇਠੋਂ ਵੀ ਰੇਤ ਉੱਪੋਂ ਵੀ, ਤੇ ਬਹੁਤ ਤਪਤਾਉਣਾ ਕੀਤਾ ਪਰ ਫਿਰ ਵੀ ਅਡੋਲ ਟਿਕੇ ਰਹੇ।
1: ਪ੍ਰਾਣ ਜਾਨ ਲਗ ਹਠ ਪਹੁੰਚਾਵੇ,
0: ਇਹ ਵਿਚਾਰਦਾ ਮਨ ਹੀ ਮਨ ਆਉਂਦਾ ਹੋਇਆ ਦੁਸ਼ਟ ਉਧਰੋਂ ਹਵੇਲੀ ਚੋਂ ਗੁਰੂ ਸਾਹਿਬ ਵੱਲ ਨੂੰ ਕਹਿਣ ਲੱਗਾ, ਪ੍ਰਾਣ ਜਾਨ ਲੱਗ ਹੱਠ ਪਹੁੰਚਾਵਾਂ, ਮੈਨੂੰ ਜਾਪਦਾ ਵੀ ਪ੍ਰਾਣ ਦੇ ਅੰਤ ਤੱਕ ਆਪਣਾ ਹੱਠ ਰੱਖਣਗੇ, ਮੇਰੀ ਗੱਲ ਨਹੀਂ ਮੰਨਣਗੇ, ਕੋਈ ਸਮਝੌਤਾ ਨਹੀਂ ਸਰਕਾਰ ਨਾਲ ਕਰਨਗੇ।
1: ਨਹੀਂ ਤਿਆਗਾ ਮੈਂ ਜੀਅਤ ਜੇ ਜਾਵੇ,
0: ਕਹਿਣ ਲੱਗਾ ਮੈਂ ਵੀ ਜੇ ਜਿਉਂਦੇ ਜਾਣਗੇ ਤੇ ਮੈਂ ਛੱਡਾਂਗਾ ਨਹੀਂ ਇਹਨਾਂ ਨੂੰ, ਜਿਉਂਦੇ ਮੈਂ ਵੀ ਨਹੀਂ ਛੱਡਾਂਗਾ।
1: ਅੱਜ ਤਪ ਦੇ ਕਰ ਲੋਹ ਬਿਸਾਲਾ,
0: ਦੁਸ਼ਟ ਨੇ ਕੀ ਵਿਚਾਰਿਆ ਆਪਣੇ ਮਨ ਹੀ ਮਨ, ਕਹਿੰਦਾ ਅੱਜ ਮੈਂ ਜਿਹੜੀ ਲੋਹ ਹੈ ਨਾ ਸੋ ਤਵੀ ਤਪਾ ਕਰਕੇ ਬਹੁਤ ਜ਼ਿਆਦਾ,
1: ਖੜੇ ਕਰਾਂ ਬੋਲ ਹੈ ਤੁਸੀਂ ਕਾਲ,
0: ਉਹਦੇ ਉੱਪਰ ਖੜੇ ਕਰਾਂਗਾ ਇਹਨਾਂ ਨੂੰ, ਅਤੇ ਫਿਰ ਬੋਲਣਗੇ, ਫਿਰ ਹਾਂ ਕਹਿਣਗੇ, ਫਿਰ ਇਹ ਸਮਝੌਤਾ ਕਰ ਲੈਣਗੇ।
1: ਐਵੇਂ ਪਾਪੀ ਨੇ ਰਿਹਦੇ ਵਿਚਾਰਾ,
0: ਇਸ ਤਰ੍ਹਾਂ ਇਹ ਪਾਪੀ ਦੁਸ਼ਟ ਚੰਦੂ ਨੇ ਮਨ ਵਿੱਚ ਸੋਚਿਆ ਹੈ,
1: ਨਾਤਾ ਦਿਓ ਕੇ ਕਰਾਂ ਸੰਘਾਰਾ,
0: ਜਾਂ ਤਾਂ ਮੈਂ ਆਪਣੀ ਪੁੱਤਰੀ ਦਾ ਨਾਤਾ ਕਰਾਂਗਾ ਇਹਨਾਂ ਦੇ ਘਰ ਵਿੱਚ, ਅਤੇ ਜਾਂ ਹੁਣ ਮੈਂ ਅਖੀਰ ਇਹਨਾਂ ਨੂੰ ਖਤਮ ਕਰ ਦਿਆਂਗਾ।
1: ਕਹਿ ਕਰ ਦੀਰਗ ਲੋਹ ਮੰਗਾਈ,
0: ਕਹਿ ਕੇ ਨੇ ਆਉਂਦਿਆਂ ਸਿਪਾਹੀਆਂ ਨੂੰ, ਤੇ ਵੱਡੀ ਜਿਹੜੀ ਤਵੀ ਹੈ ਸਾਧ ਸੰਗਤ ਜੀ ਬਾਹਰੋਂ ਮੰਗਵਾਉਣਾ ਕੀਤੀ ਹੈ।
1: ਧਰ ਉੱਪਰ ਤਰ ਅਗਨ ਜਲਾਈ,
0: ਧਰ ਸੋ ਅੱਗ ਬਾਲ ਕੇ ਨਾ ਥੱਲੇ, ਤੇ ਉਹ ਵੱਡੀ ਸੋ ਥੱਲੇ ਪੁੱਟ ਕੇ ਟੋਆ ਧਰਤੀ ਦੇ ਉੱਪਰ ਥੱਲੇ ਟੋਆ ਪੁੱਟ ਕੇ, ਤੇ ਉਹਦੇ ਵਿੱਚ ਅੱਗ ਬਾਲ ਕੇ, ਤੇ ਉੱਪਰ ਉਹ ਤਵੀ ਮੂਧੀ ਮਾਰੀ ਹੈ ਧਰਤੀ ਦੇ ਬਰਾਬਰੀ।
1: ਸਮ ਤਾਂਬੇ ਕੇ ਤਪਤ ਕਰਾਈ, ਸਮ ਤਾਂਬੇ ਕੇ ਤਪਤ ਕਰਾਈ,
0: ਜਿਵੇਂ ਤਾਂਬਾ ਹੁੰਦਾ ਨਾ ਇਉਂ ਸਾਧਸੰਗ ਜੀ ਤਪਾ ਕੇ ਕਰ ਦਿੱਤੀ ਤਾਂਬੇ ਵਾਂਗ,
1: ਦੇਖ ਪਾਤ ਕੀ ਲਿਆ ਬੁਲਾਈ,
0: ਤੇ ਇਉਂ ਲਾਲ ਸੁਰਖ ਕਰਕੇ ਤਵੀ, ਤੇ ਫਿਰ ਦੇਖ ਕੇ ਵੀ ਪੂਰੀ ਤਪ ਗਈ ਹੈ, ਅਤੇ ਪਾਪੀ ਨੇ ਗੁਰੂ ਸਾਹਿਬ ਨੂੰ ਸਿਪਾਹੀਆਂ ਨੂੰ ਕਹਿ ਕੇ ਅੰਦਰੋਂ ਬੁਲਾਇਆ ਕੋਲ ਲਿਆਂਦਾ ਹੈ।
1: ਇਸ ਪਰ ਖੜੇ ਹੋਵੋ ਤਪ ਸਹੋ,
0: ਕਹਿਣ ਲੱਗਾ ਵੀ ਇਹਦੇ ਉੱਪਰ ਖੜੇ ਹੋਵੋ ਤੇ ਸੇਕ ਸਹਾਰੋ,
1: ਨਹੀਂ ਤਾਂ ਨਾਤਾ ਲੈ ਬੇ ਚਹੋ,
0: ਜੇ ਨਹੀਂ ਖੜੇ ਹੋਣ ਦੀ ਇੱਛਾ ਤੇ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ।
1: ਗੁਰੂ ਨਾ ਉੱਤਰ ਦੀਨ ਸਕੋਈ,
0: ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਜਿਦੀਏ ਦੁਸ਼ਟ ਨੂੰ ਹੁਣ ਕੋਈ ਉੱਤਰ ਦੇਣਾ ਠੀਕ ਨਹੀਂ ਸਮਝਿਆ, ਕੋਈ ਮਹਾਰਾਜ ਕੁਝ ਨਹੀਂ ਬੋਲੇ ਹਨ।
1: ਲੋਹ ਅਰੁੜਨ ਔਰ ਮਹਿ ਹੋਈ,
0: ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਛਾ ਕੀਤੀ ਵਾਹਿਗੁਰੂ ਦੇ ਭਾਣੇ ਵਿੱਚ ਤਵੀ ਦੇ ਉੱਪਰ, ਬਲਦੀ ਤਵੀ ਦੇ ਉੱਪਰ ਸਵਾਰ ਹੋ ਜਾਈਏ।
1: ਆਦਿ ਚੰਡਾਲ ਜੇ ਕਿਨਹੋ ਨਿਹਾਰੇ,
0: ਚੰਡਾਲ ਆਦਿਕ ਜਿਹੜੇ ਥੱਲੇ ਬਾਲਣ ਡਾਹ ਰਹੇ ਨੇ ਨਾ, ਜੇ ਉਹਨਾਂ ਨੇ ਵੀ ਕਹਿੰਦੇ ਵੇਖਣਾ ਕੀਤਾ ਹੈ,
1: ਸਭਨ ਹਾਹਾਕਾਰ ਉਚਾਰੇ,
0: ਸਾਰਿਆਂ ਦਾ ਹਿਰਦੇ ਜਿਹੜਾ ਮਨ ਆ ਬਾਹਰੋਂ ਹੁਕਮ ਵਿੱਚ ਵਿਚਾਰੇ ਕੰਮ ਕਰ ਰਹੇ ਨੇ, ਪਰ ਅੰਦਰੋਂ ਹਿਰਦੇ ਦੇ ਹਾਹਾਕਾਰ ਕਹਿ ਰਹੇ ਆ ਵੀ ਹਾ ਏਡਾ ਜ਼ੁਲਮਾ,
1: ਇਹ ਚੰਡਾਲਨ ਤੇ ਅਤ ਪਾਪੀ,
0: ਉਹ ਕੀ ਕਹਿ ਰਹੇ ਨੇ, ਕਹਿਣ ਲਈ ਵੀ ਇਹ ਤਾਂ ਚੰਡਾਲਾਂ ਤੋਂ ਵੀ ਬਹੁਤ ਵੱਡਾ ਚੰਡਾਲ ਪਾਪੀ ਹੈ।
1: ਹਿਰਦੇ ਨਾ ਕਰਨਾ ਕੈਸੇ ਹੋ ਵਿਆਪੀ,
0: ਇਹਦੇ ਮਨ ਵਿੱਚ ਕਿਸੇ ਤਰ੍ਹਾਂ ਵੀ ਕੋਈ ਦਇਆ ਥੋੜ੍ਹੀ ਜਿੰਨੀ ਵੀ ਗੁਰੂ ਮਹਾਰਾਜ ਜਿਹੜੇ ਇੰਨੇ ਸ਼ਾਂਤ ਨੇ ਉਹਨਾਂ 'ਤੇ ਨਹੀਂ ਆਈ ਹੈ।
1: ਚੜ੍ਹੇ ਲੋਹ ਪਰ ਭੇ ਥਿਰ ਠਾਂਡੇ,
0: ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੋ ਬਲਦੀ ਹੋਈ ਲੋਹ ਦੇ ਉੱਪਰ, ਲਾਲ ਹੋਈ ਲੋਹ ਦੇ ਉੱਪਰ ਚੰਨ ਰੱਖ ਕੇ ਮਹਾਰਾਜ ਚੜ੍ਹ ਗਏ ਤੇ ਖੜੋ ਗਏ ਹਨ।
1: ਦੇਖ ਦੇਖ ਸਿੱਖ ਨੇ ਦੁੱਖ ਵਾਢੇ,
0: ਦੇਖ ਦੇਖ ਕਿਹੜੇ ਬੰਨੇ ਹੋਏ ਨਾ ਦਰਵਾਜ਼ੇ 'ਚ ਸਾਹਮਣੇ ਸਿੱਖ, ਵੱਡੇ ਦਰਵਾਜ਼ੇ ਵਿੱਚ, ਅਤੇ ਦਰਵਾਜ਼ੇ ਨੂੰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਲਾਇਆ ਹੋਇਆ, ਭੇੜਿਆ ਹੋਇਆ, ਤੋ ਉਹ ਸਿੱਖਾਂ ਦੇ ਦੇਖ ਦੇਖ ਕੇ ਦੁੱਖ ਬਹੁਤ ਜ਼ਿਆਦਾ ਵੱਧ ਰਿਹਾ, ਸਿੱਖ ਚੀਕ ਰਹੇ ਹਨ।
1: ਚਾਹੇ ਜਾਨ ਢਿੱਗ ਜਾਨ ਨਾ ਦੇ ਤੇ,
0: ਜਾਣਾ ਰੱਸੇ ਤੋੜ ਕੇ ਕੋਲ ਜਾਣਾ ਚਾਹੁੰਦੇ ਆ ਵੀ ਮਹਾਰਾਜ ਜੀ ਨੂੰ ਅਸੀਂ ਲਾਹ ਦੇਈਏ ਅਤੇ ਆਪ ਖੜੋ ਜਾਈਏ ਉਹਨਾਂ ਦੇ ਥਾਂ, ਪਰ ਇਹ ਸਿਪਾਹੀ ਜਾਣ ਨਹੀਂ ਦਿੰਦੇ,
1: ਰਸਰੇ ਨੇ ਬਾਂਧੇ ਡੇਢੇ ਕਰ ਲਏ ਤੇ,
0: ਇੱਕ ਤਾਂ ਮੋਟੇ ਰੱਸਿਆਂ ਨਾਲ ਚੰਗੀ ਤਰ੍ਹਾਂ ਉਹਨਾਂ ਨੇ ਨੂੜੇ ਹੋਏ ਹਨ ਸਿੱਖ,
1: ਅਗਨ ਬਿਪਰ ਜੈ ਸੀਲ ਕਰਿਓ ਹੈ,
0: ਤੋ ਅਗਨ ਬਿਪਰ ਜੈ ਸੀਲ ਕਰਿਓ ਹੈ, ਉੱਧਰ ਮਹਾਰਾਜ ਸੱਚੇ ਪਾਤਸ਼ਾਹ ਅੱਗ ਨੇ ਆਪਣਾ ਸੁਭਾਅ ਜਿਹੜਾ ਉਹ ਠੰਡਾ ਕਰ ਲਿਆ। ਤੱਤੇ ਤੋਂ
1: ਡਰ ਤੇ ਗੁਰੂ ਤੇ ਤੇਜ ਹਰਿਓ ਹੈ,
0: ਮਹਾਰਾਜ ਦਾ ਭੈ ਕਰਕੇ ਆਪਣਾ ਤੇਜ ਜਿਹੜਾ ਤਾ ਸੀ ਉਹ ਨਾਸ ਕਰ ਲਿਆ ਅੱਗ ਨੇ। ਇਹ ਪੰਜ ਤੱਤ ਗੁਰੂ ਨੂੰ ਸਮਝਣਾ ਹੈ। ਇੱਕ ਗੁਰੂ ਅਰਜਨ ਦੇਵ ਸਭ ਸ਼ਕਤੀ ਨਹੀਂ ਵਿਖਾ ਰਹੇ, ਉਹ ਤਾਂ ਭਾਣੇ ਵਿੱਚ ਆ, ਪਰ ਗੁਰੂ ਦੀ ਅਵਸਥਾ ਬਹੁਤ ਉੱਚੀ ਆ। ਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਸਰੂਪ ਆ ਅਤੇ ਪਰਮੇਸ਼ਰ ਨੇ ਪੰਜ ਤੱਤ ਸਾਜੇ ਨੇ। ਪੰਜੇ ਤੱਤਾਂ ਤੋਂ ਹੀ ਸ੍ਰਿਸ਼ਟੀ ਆ, ਬਾਹਰਲੀ ਸ੍ਰਿਸ਼ਟੀ ਵੀ, ਅੰਦਰ ਵੀ, ਸਾਡੇ ਸਰੀਰਾਂ ਦੇ ਅੰਦਰ ਹਵਾ, ਪਾਣੀ, ਅੱਗ, ਧਰਤੀ, ਆਕਾਸ਼ ਦਾ ਤੱਤ ਹੈ। ਅਤੇ ਇਹ ਹੁਕਮ ਵਿੱਚ ਭਗਤਾਂ ਦੀ ਰੱਖਿਆ ਪਰਮੇਸ਼ਰ ਕਰਦਾ ਆ। ਪਹਿਲਾਂ ਵੀ ਸੱਚੇ ਪਾਤਸ਼ਾਹ ਜੀ ਦੀ ਰੱਖਿਆ ਹੋਈ ਹੈ, ਪਹਿਲਾਂ ਵੀ ਹਮਲੇ ਹੋਏ ਨੇ ਚਾਰ ਪੰਜ ਇਸ ਤੋਂ ਪਹਿਲਾਂ, ਅਤੇ ਵਾਲ ਵਿੰਗਾ ਨਹੀਂ ਹੋਇਆ। ਜਿਹੜੇ ਚੜ੍ਹ ਕੇ ਆਇਆ ਰਾਹ ਵਿੱਚ ਹੀ ਖੱਪ ਗਏ। ਸੁਲਹੀ ਖਾਨ, ਸੁਲੱਭੀ ਖਾਨ, ਇੱਥੋਂ ਤੱਕ ਬੀਰ ਬਲ, ਉਹ ਵੀ ਦਬ ਕੇ ਮਾਰ ਕੇ ਗਿਆ ਸੀ, ਜਿਉਂਦਾ ਨਹੀਂ ਆਇਆ ਸੀ। ਫਿਰ ਉਹ ਵਾਪਸ ਕਹਿੰਦਾ ਸੀ ਆ ਕੇ ਲਊਂਗਾ ਟੈਕਸ ਮੈਂ ਅੰਮ੍ਰਿਤਸਰ। ਹੋਰ ਵੀ ਆਏ ਤੋ ਮਹਾਰਾਜ ਭਗਤਾਂ ਦੀ ਰੱਖਿਆ ਕਰਦਾ। ਸੱਚੇ ਪਾਤਸ਼ਾਹ ਨੇ ਆਪ ਸ਼ੁਕਰਾਨੇ ਵਜੋਂ ਉਦੋਂ ਸ਼ਬਦ ਵੀ ਉਚਾਰੇ ਸੀ, ਅਤੇ ਪ੍ਰਹਲਾਦ ਜੀ ਨੂੰ ਵੀ ਜਦੋਂ ਅੱਗ ਵਿੱਚ ਰੱਖਿਆ ਸੀ ਉਹਨੂੰ ਅੱਗ ਸਾੜ ਨਹੀਂ ਸਕੀ ਸੀ। ਗਿਰ ਤਾਰ ਜਲ ਜਵਾਲਾ ਭੈ ਰੱਖਿਓ, ਰਾਜਾ ਰਾਮ ਮਾਇਆ ਫੇਰੀ। ਰਾਜੇ ਰਾਮ ਨੇ ਆਪਣੀ ਮਾਇਆ ਹੀ ਫੇਰਤੀ ਸੀ। ਇਹ ਤੱਤਾਂ ਦਾ ਸੁਭਾਅ ਬਦਲ ਦਿੰਦਾ ਰਾ। ਰੱਬ ਆਪਣੇ ਭਗਤਾਂ ਦੀ ਰੱਖਿਆ ਕਰਦਾ ਆ, ਇਹ ਉਹਦਾ ਸੁਭਾਅ ਦਾ ਬਿਰਧ ਹੈ ਜਿਹੜਾ ਉਹਦੇ ਨਾਲ ਜੁੜਿਆ। ਨਹੀਂ ਤਾਂ ਬੰਦਾ ਇੱਕ ਛਿਨ ਵਿੱਚ ਸੋ ਤਰਕ ਮਾਰੂਗਾ ਰੱਬ ਨੂੰ ਵੀ ਉਹਨੇ ਨਾਮ ਜਪਿਆ ਸੀ ਅਤੇ ਉਹਦੀ ਕੀ ਸਹਾਇਤਾ ਕੀਤੀ ਵੀ ਤੁਸੀਂ ਆਨੇ ਰੱਬ ਹੈਗਾ ਵਾ। ਫਿਰ ਅਕਾਲ ਪੁਰਖ ਨੂੰ ਇਹਦਾ ਲਾਂਭਾ ਜਾਂਦਾ ਨਾ। ਨਹੀਂ, ਉਹ ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾ। ਉਹ ਰੱਖਦਾ ਆਪਣੇ ਪਿਆਰਿਆਂ ਦੀ ਆਦਿ ਕਾਲ ਤੋਂ ਲੈ ਕੇ। ਭਗਤ ਕਬੀਰ ਸਾਹਿਬ ਜੀ ਦੀ ਵੀ ਰੱਖਿਆ ਕੀਤੀ ਆ, ਉਹਨਾਂ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਸੁੱਟਿਆ ਸੀ, ਨਹੀਂ ਡੁੱਬੇ, ਬੰਨ ਕੇ ਹਾਥੀ ਅੱਗੇ ਸੁੱਟਿਆ, ਹਾਥੀ ਨੇ ਨਮਸਕਾਰਾਂ ਕੀਤੀਆਂ, ਸਭ ਕੁਝ ਬਾਣੀ 'ਚ ਲਿਖਿਆ। ਰੱਖਿਆ ਕਰਦਾ ਸੱਚੇ ਪਾਤਸ਼ਾਹ। ਇੱਥੇ ਵੀ ਇਹ ਪੱਖ ਲੈਣਾ ਅਕਾਲ ਪੁਰਖ ਵਾਹਿਗੁਰੂ, ਪਰ ਗੁਰੂ ਸਾਹਿਬ ਅਡੋਲ ਨੇ। ਅੱਗ ਜਿਹੜੀ ਹੈ ਉਹ ਪੰਜੇ ਤੱਤ ਗੁਰੂ ਦੇ ਹੁਕਮ ਵਿੱਚ ਨੇ। ਡਰਤ ਗੁਰੂ ਅਤੇ ਤੇਜ ਹਰਿਓ ਹੈ, ਮਹਾਰਾਜ ਤੋਂ ਡਰਦਿਆਂ ਹੋਇਆਂ ਇਹ ਤੇਜ ਜਿਹੜਾ ਸੀ, ਤੱਤਾ ਜਿਹੜਾ ਆਪਣਾ ਸੀ, ਸੋ ਉਹ ਜਿਹੜਾ ਉਹ ਛੱਡ ਦਿੱਤਾ ਅੱਗ ਨੇ
1: ਸੁਭਾਅ ਤਉ ਗੁਰੂ ਪਗ ਤਰਵਾ ਜਾ ਰਹੇ।
0: ਮਹਾਰਾਜ ਸੱਚੇ ਪਾਤਸ਼ਾਹ ਭਾਣੇ 'ਚ, ਤਾਂ ਵੀ ਮਹਾਰਾਜ ਦੇ ਚਰਨ ਜਿਹੜੇ ਨਾ ਸੱਚੇ ਪਾਤਸ਼ਾਹ ਨੇ ਭਾਣਾ ਮੰਨਿਆ, ਆਪਣੀਆਂ ਤਲੀਆਂ ਨੂੰ ਸੇਕ ਲਵਾਇਆ ਵਾ, ਤਵੀ ਖੜੋਤਿਆ ਹੋਇਆ ਨੇ, ਚਰਨਾਂ ਦੀਆਂ ਤਲੀਆਂ ਜਿਹੜੀਆਂ ਉਹ ਸਾੜ ਦਿੱਤੀਆਂ ਸੇਕ ਨੇ।
1: ਪਾਪੀ ਬੈਠੇ ਸਮੁਖ ਨਿਹਾਰੇ,
0: ਪਾਪੀ ਸਾਹਮਣੇ ਕੁਰਸੀ ਤੇ ਬੈਠਾ ਹੋਇਆ ਵੇਖ ਰਿਹਾ ਚੰਦੂ।
1: ਪੁਨ ਕਹਿ ਕਰ ਤਰ ਅਗਨ ਜਰਾਈ,
0: ਸੋ ਪੁਨ ਕਹਿ ਕਰ ਤਰ ਅਗਨ, ਫਿਰ ਇਹਨੇ ਕਹਿ ਕਰਕੇ ਵੀ ਉੱਤੇ ਦੇ ਸਰੀਰ ਨੂੰ ਆਇਆ ਕੁਝ ਨਹੀਂ, ਫਿਰ ਇਹਨੇ ਉਹਨਾਂ ਨੂੰ ਜਲਾਦਾਂ ਨੂੰ ਕਹਿ ਕੇ ਤੇ ਤੇਜ ਅੱਗ ਕਰਵਾਈ ਹੈ ਦੁਬਾਰੇ।
1: ਪੂਰਬ ਕੇ ਸਮਸਰ ਤਪਤਾਈ,
0: ਪਹਿਲੀ ਤਰ੍ਹਾਂ ਲਾਲ ਸੁਰਖ ਫਿਰ ਲੋ ਕਰਾ ਦਿੱਤੀ ਹੈ।
1: ਚਿਤ ਬਾਂਛਿਤ ਹੋਏ ਦੁੱਖ ਤੇ ਦੀਨ,
0: ਸੋ ਚਿਤ ਬਾਂਛਿਤ ਹੋਏ ਦੁੱਖ ਤੇ ਦੀਨ, ਚਿੱਤ ਵਿੱਚ ਚਾਹੁੰਦਾ ਵੀ ਇਹ ਦੁਖੀ ਹੋ ਕੇ ਤੇ ਦੀਨ ਹੋ ਜਾਣ, ਮੇਰੇ ਅਧੀਨ ਹੋ ਜਾਣ।
1: ਮਨ ਹੈ ਨਾਤਾ ਡਰ ਚਿਤ ਚੀਨ,
0: ਤੇ ਇਹ ਨਾਤਾ ਰਿਸ਼ਤਾ ਮੰਨ ਲੈਣ, ਡਰ ਵਿੱਚ ਚਿੱਤ ਧਾਰਨ ਕਰਕੇ ਘਬਰਾ ਕੇ।
1: ਤਿਸ ਦਿਨ ਸਤਿਗੁਰ ਕਛੂ ਨਾ ਬੋਲੇ,
0: ਤਿਸ ਦਿਨ ਉਹ ਦਿਨ ਮਹਾਰਾਜ ਚੌਥਾ ਦਿਨ ਸੀ ਇਹ, ਸਤਿਗੁਰੂ ਕੁਝ ਨਹੀਂ ਬੋਲੇ ਦੇ ਸਾਹਮਣੇ, ਵਾਹਿਗੁਰੂ ਦੇ ਭਾਣੇ ਵਿੱਚ ਚਿੱਤ ਬਿਰਤੀ ਕਾਗਰ ਕਰਕੇ ਟਿਕਾਈ ਹੈ ਯਾਦ ਵਿੱਚ।
1: ਤਪਤ ਲੋਹ ਪਰ ਥਿਰੇ ਅਡੋਲੇ,
0: ਤੱਤੀ ਲੋਹ ਵਿੱਚ ਦੇ ਉੱਪਰ ਮਹਾਰਾਜ ਅਡੋਲ ਖੜੋਤੇ ਰਹੇ ਹਨ।
1: ਜਰਤ ਚਰਨ ਆਪਣਾ ਦਿਖਰਾਵੇ,
0: ਸੜਦੇ ਹੋਏ ਹੇਠੋਂ ਚਰਨ ਜਿਹੜੇ ਆਪਣੇ ਉਹ ਦਿਖਾ ਰਹੇ ਹਨ।
1: ਅਗਨ ਤਾਪ ਤੇ ਪੀਰ ਨਾ ਪਾਵੇ,
0: ਪਰ ਅੱਗ ਦੇ ਸੇਕ ਨਾਲ ਕੋਈ ਹਿਰਦੇ ਨੂੰ ਪੀੜ ਨਹੀਂ ਲੱਗੀ ਹੈ, ਹਿਰਦੇ ਵਿੱਚ ਇੱਕ ਰਸ ਆਨੰਦ ਹੈ, ਆਤਮਾ ਦੇ ਆਨੰਦ ਵਿੱਚ ਹਨ।
1: ਅਜਮਤ ਨਹਿ ਜਾਨ ਹੈ ਕਿਮ ਇਹੀ,
0: ਸੋ ਤਾਂ ਕਰਕੇ ਦੁਸ਼ਟ ਮਹਾਰਾਜ ਨੂੰ ਕਹਿੰਦੇ ਕਿਸੇ ਤਰ੍ਹਾਂ ਵੀ ਇਹਨਾਂ ਨੂੰ ਕੀ ਪਤਾ ਹੈ ਇਹ ਅਜਮਤ ਸ਼ਕਤੀ ਨਹੀਂ ਜਾਣ ਸਕਦੇ ਇਹਨੂੰ ਕੋਈ ਸਮਝ ਨਹੀਂ ਸਕਦੇ ਹਨ
1: ਪਰੇ ਫਲੂ ਹੈ ਸਗਰੀ ਦੇਹੀ
0: ਸਾਰੀ ਦੇਹੀ ਦੇ ਉੱਪਰ ਛੋਟੇ ਛੋਟੇ ਫਲੂਹੇ ਪੈ ਗਏ ਨੇ ਹੁਣ ਖੜੋਤਿਆਂ ਦੇ ਇੰਨਾ ਸੇਕ ਲੱਗਾ ਵਿਸ਼ਾਲੇ ਹੋ ਗਏ ਹਨ
1: ਫਿਰ ਨਹੀਂ ਪ੍ਰਤੀਤ ਅਪਾਵਿਆ
0: ਵੇਖ ਕੇ ਫਿਰ ਵੀ ਪ੍ਰਤੀਤ ਇਹਨੂੰ ਨਹੀਂ ਆਉਂਦੀ ਹੈ ਕਿ ਇੰਨੇ ਸੇਕ ਨਾਲ ਤੇ ਸੌ ਭਾਵੇਂ ਸਾਰਾ ਸਰੀਰ ਹੀ ਡਿੱਗ ਪਵੇ ਪਰ ਇਹ ਕੀ ਜਾਣਨ ਮਹਾਰਾਜ ਦੀ ਵਡਿਆਈ ਨੂੰ
1: ਜਾਣਦੇ ਆਪਣਾ ਦੁੱਖ ਦਿਖਰਾਵੇ
0: ਮਹਾਰਾਜ ਇਸ ਕਰਕੇ ਸੱਚੇ ਪਾਤਸ਼ਾਹ ਜੀ ਆਪਣਾ ਵਾਹਿਗੁਰੂ ਦੇ ਭਾਣੇ ਵਿੱਚ ਇਹ ਸਰੀਰ ਨੂੰ ਜਿਹੜਾ ਦੁੱਖ ਲੱਗ ਰਿਹਾ ਹੈ ਉਹ ਦਿਖਾ ਰਹੇ ਹਨ ਭਾਣਾ ਮੰਨ ਕੇ
1: ਰਹੇ ਜਾਮ ਲੱਗ ਠੰਡੇ ਉੱਪਰ
0: ਇੱਕ ਪਹਿਰ ਤੱਕ 3 ਘੰਟੇ ਤੱਤੀ ਬਲਦੀ ਹੋਈ ਤਵੀ ਦੇ ਉੱਪਰ ਮਹਾਰਾਜ ਜੀ ਅਡੋਲ ਖੜੋਤੇ ਰਹੇ ਹਨ
1: ਪੁਨ ਉਤਰਾਏ ਥਿਰ ਗਰੇ ਉੱਪਰ
0: ਫਿਰ ਇਹਨੇ ਕਹਿ ਕੇ ਦੁਸ਼ਟ ਨੇ ਜਲਾਦਾਂ ਨੂੰ ਤੇ ਥੱਲੇ ਧਰਤੀ ਦੇ ਉੱਪਰ ਮਹਾਰਾਜ ਜੀ ਨੂੰ ਉਤਾਰਿਆ
1: ਪਚਿਓ ਹਿਰਦੇ ਬਹੁਚਿਤ ਹੈ ਉਪਾਇਆ
0: ਬਹੁਤ ਹਿਰਦੇ ਦੇ ਵਿੱਚ ਪਚਿਆ ਬਹੁਤ ਇਹ ਖਿਜਿਆ ਤੇ ਚਿੱਤ ਵਿੱਚ ਹੋਰ ਇਹ ਯਤਨ ਹੁਣ ਸੋਚਣ ਲੱਗਾ ਹੈ
1: ਬੋਲਿਓ ਨਹੀਂ ਤਰਾਸ ਨਹੀਂ ਪਾਇਆ
0: ਕਹਿੰਦਾ ਤੱਤੀ ਤਵੀ ਤੇ ਵੀ ਖੜਾ ਦਿੱਤਾ ਵਾ ਫਿਰ ਵੀ ਗੁਰੂ ਬੋਲਿਆ ਨਹੀਂ ਹੈ ਤੇ ਨਾ ਹੀ ਕੋਈ ਡਰ ਮੇਰਾ ਅਜੇ ਤੱਕ ਆਇਆ ਹੈ
1: ਕੌਣ ਯਤਨ ਕਰ ਇਸੇ ਮਨਾਵਾਂ
0: ਕਿਹੜਾ ਹੁਣ ਮੈਂ ਯਤਨ ਕਰਕੇ ਕੋਈ ਕੁਝ ਆ ਇਹਨਾਂ ਨੂੰ ਮਨਾ ਲਵਾਂ
1: ਕੋ ਸੰਕਟ ਐਸੋ ਦਿਖਰਾਵਾਂ
0: ਕੋਈ ਐਸਾ ਸੰਕਟ ਦੁੱਖ ਜਿਹੜਾ ਭਿਆਨਕ ਦਿਖਾਉਣਾ ਕਰਾਂ
1: ਜਿਸ ਤੇ ਅਧਿਕ ਤਰਾਸ ਕੋ ਪਾਏ
0: ਜਿਸ ਕਰਕੇ ਬਹੁਤ ਜ਼ਿਆਦਾ ਡਰ ਨੂੰ ਮੰਨ ਕੇ
1: ਬੋਲ ਹੈ ਤਤ ਛਿਨ ਮੌਨ ਹਟਾਏ
0: ਉਸੇ ਵੇਲੇ ਬੋਲ ਪੈਣ ਤੇ ਚੁੱਪ ਤੋੜ ਦੇਣ
1: ਇਹ ਬੜੇ ਧਰਮੀ ਧਰਮ ਸੰਭਾਰ
0: ਇਹ ਫਿਰ ਇਹਨੇ ਉਹ ਸੋਚਦੇ ਸੋਚਦੇ ਨੇ ਇਹ ਨਿਸ਼ਚਿਤ ਕੀਤਾ ਵਾ ਵੀ ਇਹ ਬਹੁਤ ਵੱਡੇ ਧਰਮੀ ਨੇ ਇੱਕ ਧਾਰਮਿਕ ਆਗੂ ਨੇ ਗੁਰੂ ਹਨ ਤੇ ਆਪਣਾ ਧਰਮ ਅਖੀਰ ਤੱਕ ਸੰਭਾਲਣਗੇ ਧਰਮ ਨਹੀਂ ਛੱਡਣਗੇ
1: ਪ੍ਰਾਣ ਜਾਤ ਲਓ ਨਹੀਂ ਨਿਵਾਰ
0: ਪ੍ਰਾਣਾਂ ਦੇ ਅਖੀਰ ਤੱਕ ਨਹੀਂ ਛੱਡਣਗੇ ਇਸ ਤਰ੍ਹਾਂ ਤਾਂ ਇਹ ਧਰਮ ਨਿਭਾ ਦੇਣਗੇ
1: ਜਾਂ ਤੇ ਧਰਮ ਹਰਨ ਕੋ ਤਰਾਸ
0: ਇਸ ਕਰਕੇ ਹੁਣ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਧਰਮ ਨਾਸ ਜਾਉਂਦੇ ਜੀ ਧਰਮ ਜੋ ਹੈ ਉਹ ਨਾਸ ਕਰਨ ਦਾ ਡਰ
1: ਦਿਖਰਾਵਾਂ
0: ਪਹਿਲਾਂ ਮੈਂ ਇਹ ਦਿਖਾਵਾਂਗਾ ਦਿਖਾਉਂਦਾ ਵਾ ਤੇ ਫਿਰ ਇਹਨਾਂ ਨੂੰ ਮੈਂ ਸ਼ਹੀਦ ਕਰਾਂਗਾ ਭਾਵ ਖਤਮ ਕਰਾਂਗਾ
1: ਇਮ ਨਿਸ਼ਚੇ ਕਰ ਮੂਰਖ ਮਾਨੀ
0: ਪਹਿਲਾਂ ਨੇ ਕਿਹਾ ਵੀ ਐਂ ਮੈਂ ਦਿਖਾ ਕੇ ਜਿਉਂਦੇ ਜੀ ਧਰਮ ਨਾਸ ਕਰਨ ਦਾ ਡਰ ਦੇ ਕੇ ਆਪਣੀ ਇੱਛਾ ਪੂਰੀ ਕਰਾਂ ਅਤੇ ਫਿਰ ਐਮ ਨਿਸ਼ਚੇ ਕਰ ਮੂਰਖ ਮਾਨੀ ਇਸ ਤਰ੍ਹਾਂ ਮਨ ਵਿੱਚ ਸੋਚ ਕੇ ਪੱਕਾ ਕਰਕੇ ਜਿਹੜਾ ਮੂਰਖ ਹੰਕਾਰੀ ਹੈ
1: ਕਹੀ ਸਿਪਾਹਨ ਕੇ ਸੰਗ ਬਾਣੀ
0: ਆਪਣੇ ਸਿਪਾਹੀਆਂ ਦੇ ਤਾਈ ਉੱਚੀ ਦੇ ਨੇ ਇਹਨੇ ਬੋਲ ਕੇ ਸੋ ਕਹਿਣ ਲੱਗਾ
1: ਇੱਕ ਚਲ ਜਾਹੋ ਚੰਡਾਲਨ ਪਾਸ
0: ਇੱਕ ਕਹਿੰਦਾ ਹੁਣੇ ਹੀ ਤੁਹਾਡੇ ਵਿੱਚੋਂ ਚੰਡਾਲਾਂ ਦੇ ਕੋਲ ਜਾਣਾ ਕਰੋ ਜਿੱਥੇ ਗਊਆਂ ਮਾਰਦੇ ਹਨ
1: ਆਜ ਭਈ ਕੋ ਗਊ ਬਿਨਾ
0: ਜਿਹੜੀ ਅੱਜ ਕੋਈ ਹੁਣੇ ਹੁਣੇ ਗਊ ਮਰੀ ਹੋਵੇ
1: ਤਿਸ ਕੋ ਚਰਮ ਉਤਾਰ ਤੇ ਲਿਆਵੋ
0: ਉਹਦਾ ਚਮ ਜਿਹੜਾ ਚਮੜੀ ਸਾਰੀ ਉਤਾਰ ਕੇ ਲੈ ਆਓ
1: ਸਭ ਸਰੀਰ ਇਸ ਕੋ ਮਡਵਾਵੋ
0: ਉਹਦੇ ਵਿੱਚ ਚਮ ਦੇ ਵਿੱਚ ਸਾਰਾ ਸਰੀਰ ਇਹਨਾਂ ਦਾ ਮੜ ਦਿਓ ਮੈਂ ਮਡਵਾਵਾਂਗਾ
1: ਸਤਿਗੁਰੂ ਸ਼੍ਰਾਨ ਸੁਨਾਏ ਬਖਾਨਾ
0: ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੰਨਾਂ ਵਿੱਚ ਸੁਣਾ ਕੇ ਉੱਚੀ ਦੇ ਨੇ ਕਿਹਾ ਹੈ
1: ਭੋਰ ਹੋਤ ਲਿਆਵੋ ਇਸ ਥਾਨ
0: ਸਵੇਰ ਹੋਣ ਤੇ ਕਹਿੰਦਾ ਉਹ ਗਊ ਦਾ ਚਮ ਜਿਹੜਾ ਇੱਥੇ ਲੈ ਕੇ ਹਾਜ਼ਰ ਹੋਇਓ
1: ਬੈਠ ਨਿਕਤ ਦੁੱਖ ਦਿਓ ਮਹਾਨ
0: ਕਹਿੰਦਾ ਮੈਂ ਨੇੜੇ ਬੈਠ ਕੇ ਇਹਨਾਂ ਨੂੰ ਇਉਂ ਭਾਰੀ ਇਹਨਾਂ ਦਾ ਧਰਮ ਨਾਸ ਕਰਨ ਦਾ ਦੁੱਖ ਦੇਵਾਂਗਾ
1: ਧਰਮ ਵਿਗਾੜ ਪ੍ਰਾਣ ਪੁਨ ਹਨ
0: ਪਹਿਲਾਂ ਧਰਮ ਇਹਨਾਂ ਦਾ ਵਿਗਾੜਾਂਗਾ ਤੇ ਫਿਰ ਪ੍ਰਾਣ ਨਾਸ ਕਰਾਂਗਾ
1: ਇਮ ਕਿਹਾ ਮੂਰਖ ਸਦਨ ਸਿਧਾਰਾ
0: ਇਸ ਤਰ੍ਹਾਂ ਕਹਿ ਕੇ ਮੂਰਖ ਜਿਹੜਾ ਚੌਥੇ ਦਿਨ ਵੀ ਸੋ ਸਾਧ ਸੰਗਤ ਚੌਥੀ ਰਾਤ ਪੰਜਵਾਂ ਦਿਨ ਹੋ ਗਿਆ ਇਹ ਪੰਜਵੇਂ ਦਿਨ ਮਾਰਨ ਤੱਤੀ ਲੋਹ 'ਤੇ ਬਿਠਾਇਆ ਇਹ ਆਪਣੇ ਹਵੇਲੀ ਦੇ ਵਿੱਚ ਮੂਰਖ ਚਲਿਆ ਗਿਆ ਸ਼ਾਮਾਂ ਪੈਣ 'ਤੇ
1: ਕ੍ਰੋਧੀ ਕਪਟੀ ਬੜ ਹਥਿਆਰਾ
0: ਜੋ ਬਹੁਤ ਵੱਡਾ ਕ੍ਰੋਧੀ ਹੈ ਛਲੀਆ ਵੱਡਾ ਹਥਿਆਰਾ ਪਾਪੀ ਹੈ
1: ਸੋ ਦਿਨ ਗਏ ਬਤ ਨਿਸ ਆਈ
0: ਉਹ ਦਿਨ ਬੀਤ ਗਿਆ ਤੇ ਇਹ ਵੀ ਲੰਘਿਆ ਦਿਨ ਤੇ ਰਾਤ ਹੋ ਆਈ ਹੈ।
1: ਛਾਇਆ ਸਭ ਜਗ ਤਮ ਸਮਧ ਆਈ,
0: ਸਾਰੇ ਚਾਰ ਛਪੇਰੇ ਹਨੇਰਾ ਹੀ ਹਨੇਰਾ ਛਾ ਗਿਆ ਹੈ।
1: ਅਰਧ ਰਾਤ ਜਾਣੀ ਜਬ ਹੋਈ,
0: ਜਦੋਂ ਅੱਧੀ ਰਾਤ ਹੋਈ ਹੈ ਇਹ ਜਾਣੀ ਹੈ, ਸਮਝੀ ਗਈ ਹੈ।
1: ਨਖ ਅਗੀ ਕੀ ਸੁਨ ਸੁਨ ਸੋਈ,
0: ਇਹ ਪਾਪੀ ਦੀ ਜਿਹੜੀ ਨੂੰਹ ਹੈ ਨਾ, ਗੁਰਸਿੱਖ ਦੀ ਲੜਕੀ ਹੈ, ਅਤੇ ਇਹਨੇ ਇਹ ਸੁਣ ਸੁਣ ਕੇ ਕਿ ਮਹਾਰਾਜ ਨੂੰ ਇੰਨੇ ਭਾਰੀ ਤਸੀਹੇ ਦੇ ਰਿਹਾ, ਅਤੇ ਸਤਿਗੁਰੂ ਉਹਨੇ ਦਿਨਾਂ ਤੋਂ ਲੈ ਕੇ ਭੁੱਖੇ ਪਿਆਸੇ ਨੇ, ਇਹ ਸੁਣ ਸੁਣ ਕੇ
1: ਸੰਕਟ ਮਹਾ ਪਾਏ ਕਰ ਰੋਈ,
0: ਬਹੁਤ ਜ਼ਿਆਦਾ ਦੁੱਖ ਪਾ ਕੇ ਆਪਣੇ ਕਮਰੇ ਵਿੱਚ ਉਹਨੇ ਰੋਣਾ ਕੀਤਾ, ਬੈਰਾਗ ਕੀਤਾ ਹੈ।
1: ਖਾਣ ਪਾਣ ਗੁਰ ਕਰ ਹੈ ਨਾ ਕੋਈ,
0: ਇਹ ਸੁਣ ਕੇ ਕਿ ਮਹਾਰਾਜ ਕੋਈ ਖਾਣਾ ਪੀਣਾ ਕਿਸੇ ਤਰ੍ਹਾਂ ਦਾ ਵੀ ਨਹੀਂ ਕਰ ਰਹੇ ਹਨ।
1: ਜਾਏ ਆਜ ਸੁਧ ਲੈ ਵਾਂਗੁਰ ਕੀ,
0: ਜਾਏ ਆਜ ਸੁਧ ਲੈ ਵਾਂਗੁਰ ਕੀ, ਫਿਰ ਇਹਨੇ ਮਨ ਬਣਾਇਆ ਵੀ ਅੱਜ ਮੈਂ ਜਾ ਕੇ ਫਿਰ ਹੁਣ ਅੱਧੀ ਰਾਤ ਤੋਂ ਬਾਅਦ ਗੁਰੂ ਜੀ ਦੀ ਖਬਰ ਲੈ ਕੇ ਆਵਾਂਗੀ।
1: ਕਰਹਿ ਕਹਾ ਸੁਨਹਿ ਸਭ ਅਰ ਕੀ,
0: ਇਹ ਕਰਹਿ ਕਹਾ ਸੁਨਹਿ ਸਭ ਅਰ ਕੀ, ਕਰਹਿ ਕਹਾ ਮਹਾਰਾਜ ਕੀ ਕਰ ਰਹੇ ਨੇ, ਕੀ ਭਾਣਾ ਵਰਤਾਉਣਗੇ, ਇਹ ਸਾਰੀ ਉਹਨਾਂ ਦੇ ਹਿਰਦੇ ਦੀ ਗੱਲ ਸੁਣ ਕੇ ਆਵਾਂਗੀ ਕੀ ਸਲਾਹ ਹੈ।
1: ਸਭ ਤੇ ਚੋਰੀ ਚੱਲ ਕਰ ਆਈ,
0: ਸਾਰਿਆਂ ਤੋਂ ਆਪਣੇ ਸੋ ਘਰ ਵਾਲੇ ਤੋਂ, ਚੰਦੂ ਤੋਂ, ਸੱਸ ਸਹੁਰੇ ਤੋਂ, ਸਾਰਿਆਂ ਤੋਂ ਚੋਰੀ, ਜੋ ਸਾਰੇ ਵੇਖੇ ਨੇ ਚੰਗੀ ਤਰ੍ਹਾਂ ਘੂਕ ਸੁੱਤੇ ਪਏ ਨੇ, ਅਤੇ ਇਹ ਸਾਰਿਆਂ ਤੋਂ ਚੋਰੀ ਸੋ ਖੜਕਾ ਹੋਣ ਤੋਂ ਬਿਨਾਂ ਬਚ ਬਚਾ ਕੇ ਚੱਲ ਕੇ ਉੱਥੇ ਆ ਪਹੁੰਚੀ ਹੈ।
1: ਖਰੇ ਸਿਪਾਹੀ ਜਰਕ ਹਟਾਈ,
0: ਜਿੱਥੇ ਸਿਪਾਹੀ ਖੜੇ ਨੇ ਮਹਾਰਾਜ ਦੇ ਪਹਿਰੇ 'ਤੇ, ਸਿੱਧੀ ਆਉਂਦੀ ਨੂੰ ਉਹਨਾਂ ਨੇ ਰੋਕ ਕੇ ਪਛਾਣ ਕਰ ਦਿੱਤਾ ਹੈ।
1: ਤਬ ਕੰਚਨ ਕੇ ਭੂਖਨ ਦੀਨ,
0: ਉਸੇ ਵੇਲੇ ਸਮਝ ਗਈ ਵੀ ਪਹਿਲੇ ਦਿਨ ਵਾਲੀ ਗੱਲ ਕਰਨੀ ਪੈਣੀ ਹੈ। ਜਿਹੜੇ ਗਹਿਣੇ ਹੋਰ ਸੀ ਸੋਨੇ ਦੇ, ਉਹ ਲਾ ਕੇ ਉਸੇ ਵੇਲੇ ਸਿਪਾਹੀ ਦੇ ਹੱਥ ਵਿੱਚ ਦਿੱਤੇ ਹਨ।
1: ਅੰਤਰ ਬਰੀ ਦਰਸ ਗੁਰਕੀਨ,
0: ਉਸੇ ਵੇਲੇ ਸਿਪਾਹੀ ਨੇ ਗਾਹ ਨਗਾ ਦਿੱਤਾ, ਅੰਦਰ ਗਈ ਮਹਾਰਾਜ ਦੀ ਕੋਠੜੀ ਵਿੱਚ, ਅਤੇ ਮਹਾਰਾਜ ਜੀ ਦੇ ਸੋਹਣੇ ਛਾਂ ਅਤੇ ਕਰਸ ਚਿਹਰੇ ਦੇ ਦੀਦਾਰੇ ਕੀਤੇ ਹਨ।
1: ਹੱਥ ਜੋੜ ਤਬ ਖਰੀ ਵਿਚਾਰੀ,
0: ਹੱਥ ਜੋੜ ਕਰਕੇ ਤਦੋਂ ਇਹ ਵਿਚਾਰੀ ਲਚਾਰੀ ਦੁਖੀ ਹੋਈ, ਰੋਂਦੀ ਹੋਈ ਬੈਰਾਗ ਦੇ ਵਿੱਚ ਖੜੀ ਹੋਈ ਹੈ।
1: ਮੈਂ ਅਪਰਾਧਨ ਪ੍ਰਭੂ ਤੁਮਾਰੀ,
0: ਬੇਨਤੀ ਕਰਨ ਲੱਗੀ ਮਹਾਰਾਜ, ਹੇ ਸਤਿਗੁਰੂ ਮੈਂ ਵੀ ਤੁਹਾਡੀ ਅਪਰਾਧਨ ਹੈ, ਮੈਂ ਵੀ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਵਿੱਚ ਗੁਨਾਹਗਾਰ ਹਾਂ।
1: ਕਸ਼ਟ ਇਹਤੇ ਸੁਣ ਜੀਵਤ ਰਹੀ,
0: ਇੰਨੇ ਕਸ਼ਟ ਤੁਹਾਨੂੰ ਦਿੱਤੇ ਨੇ ਇੰਨੇ ਦਿਨਾਂ ਤੋਂ, ਇਹ ਸੁਣ ਕੇ ਮੈਂ ਜਿਉਂਦੀ ਰਹਿ ਗਈ, ਮੇਰਾ ਗੁਨਾਹ ਇਹ ਹੈ, ਮੈਨੂੰ ਖਤਮ ਹੋ ਜਾਣਾ ਚਾਹੀਦਾ ਸੀ, ਆਪਣੇ ਆਪ ਨੂੰ ਮਾਰ ਲੈਣਾ ਚਾਹੀਦਾ ਸੀ।
1: ਦੁਸ਼ਟ ਕਟਾਂਬਤ ਜਿਉਂ ਮੈਂ ਨਹੀਂ,
0: ਇਹ ਦੁਸ਼ਟ ਦਾ ਪਰਿਵਾਰ ਮੈਂ ਨਹੀਂ ਛੱਡਿਆ, ਮੈਂ ਜੇ ਤੱਕ ਜਿਉਂਦੀ ਹਾਂ ਇਹ ਸੁਣ ਕੇ ਵੇਖ ਕੇ ਵੀ।
1: ਚੱਲ ਹੈ ਨਹੀਂ ਕੁਛ ਮੇਰੋ ਚਾਰਾ,
0: ਸੱਚੇ ਪਾਤਸ਼ਾਹ ਮੇਰਾ ਕੋਈ ਚਾਰਾ ਨਹੀਂ ਚੱਲ ਰਿਹਾ, ਮੇਰੇ ਕੋ ਵਸ ਨਹੀਂ ਹੈ।
1: ਨਿਜ ਮਰਨੋ ਇੱਕ ਹਾਥ ਮਜਾਰਾ,
0: ਇੱਕ ਮੇਰਾ ਹੁਣ ਮਰਨਾ ਹੀ ਇਸ ਤੋਂ ਪਹਿਲਾਂ ਕਿ ਮੈਂ ਹੋਰ ਦੇਖਾਂ, ਮੈਂ ਆਪਣੇ ਹੱਥ ਵੇਖਿਆ ਕਿ ਕਿਵੇਂ ਨਾ ਕਿਵੇਂ ਮੈਂ ਹੁਣ ਆਪਣੇ ਪ੍ਰਾਣ ਤਿਆਗ ਦੇਵਾਂ।
1: ਸੁਣ ਸਤਿਗੁਰ ਬੋਲੇ ਸੁਖਦਾਇਕ,
0: ਸੋ ਇਸ ਕਰਕੇ ਸ਼ਰਧਾਲੂ ਹੈ ਨਾ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਪੇਕੇ ਘਰ ਪੜ੍ਹਦੇ, ਤਾਂ ਕਰਕੇ ਹੁਣ ਬਾਣੀ ਦੀ ਲਾਹ ਲੱਗੀ ਹੈ, ਸਿੱਖੀ ਹੈ। ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ, ਸਿੱਖ ਵਾਸਤੇ ਹਦਾਇਤ ਆ, ਇਹਦਾ ਪ੍ਰੇਮ ਪੱਕਾ। ਸੁਣ ਸਤਿਗੁਰ ਇਤੇ ਕ ਸੋ ਹੱਥ ਜੋਰ ਕਰ ਕਸ਼ਟ ਇਤੇ, ਸੁਣ ਸਤਿਗੁਰ ਬੋਲੇ ਸੁਖਦਾਇਕ। ਜਦੋਂ ਇਹਨੇ ਇਉਂ ਕਿਹਾ ਹੈ ਤਾਂ ਸੁਣ ਕੇ ਮਹਾਰਾਜ ਸੁਖ ਦੇਣ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬੋਲੇ ਹਨ, ਇਹਦੇ ਤਾਂ ਹੀ ਕਿਹਾ ਹੈ।
1: ਨਹੀਂ ਸਤਾ ਤੂੰ ਇਸ ਘਰ ਲਾਇਕ,
0: ਹਾਂ ਪੁੱਤਰੀ ਤੂੰ ਇਸ ਘਰ ਵਿੱਚ ਰਹਿਣ ਦੇ, ਹੁਣ ਤੋਂ ਬਾਅਦ ਯੋਗ ਵੀ ਨਹੀਂ ਹੈ।
1: ਭਈ ਪ੍ਰਭਾਤ ਕਰਹਿ ਤਬ ਤਿਆਰੀ,
0: ਜਦੋਂ ਹੁਣ ਸਵੇਰ ਹੋਵੇਗੀ ਨਾ ਤੇ ਅਸੀਂ ਵੀ ਉਸ ਵੇਲੇ ਸੱਚਖੰਡ ਜਾਣ ਦੀ ਤਿਆਰੀ ਕਰ ਲੈਣੀ ਹੈ।
1: ਚਲ ਬੋਚ ਹੈ ਚਲ ਸੰਗ ਹਮਾਰੀ,
0: ਤੇ ਜੇ ਤੂੰ ਹੁਣ ਆਪਣੇ ਪ੍ਰਾਣ ਤਿਆਗਣੀ ਚਾਹੁੰਦੀ ਹੈ, ਵਾਕਿਆ ਹੀ ਤੂੰ ਦੁਖੀ ਹੈ, ਤਾਂ ਫਿਰ ਸਾਡੇ ਨਾਲ ਹੀ ਤਿਆਰੀ ਕਰ ਲਵੀਂ ਦਿਨ ਚੜ੍ਹਦੇ ਨੂੰ।
1: ਬੋਲੀ ਸੇਵ ਜਥਾ ਮੈਂ ਲਾਇਕ,
0: ਇਹ ਅੱਗੋਂ ਬੋਲੀ, ਸੱਚੇ ਪਾਤਸ਼ਾਹ ਮੈਨੂੰ ਮਨਜ਼ੂਰ ਹੈ, ਜਿਸ ਤਰ੍ਹਾਂ ਦੀ ਸੇਵਾ ਤੁਸੀਂ ਕਰ ਮੈਂ ਉਸੇ ਤਰ੍ਹਾਂ ਹੀ ਕਰਾਂਗੀ।
1: ਕਹਿ ਦੀਜਾ ਸੋ ਕਰੋਂ ਸੁਭਾਏ।
0: ਉਸ ਤੋਂ ਪਹਿਲਾਂ ਹੁਣ ਜੇ ਕੋਈ ਸੇਵਾ ਛਕਣਾ ਛਕਾਉਣਾ ਕੋ ਮਹਾਰਾਜ ਤੇ ਮੈਂ ਹਾਜ਼ਰ ਹਾਂ, ਦੀਜਾ ਸੋ ਕਰੋਂ ਸੁਭ ਸੁਭਾਏ, ਉਹ ਮੈਂ ਸੁਭਾਵਕ ਹੀ ਆਪ ਜੀ ਦੀ ਸੇਵਾ ਕਰ ਸਕਦੀ ਹਾਂ ਇਸ ਵੇਲੇ।
1: ਕਿਰਪਾ ਕਰੀ ਅਬ ਮੋਹੇ ਬਤਾਵਾ,
0: ਕਿਰਪਾ ਕਰੀ ਅਬ ਮੋਹੇ ਬਤਾਵਾ, ਇਹ ਮੇਰੇ ਤੇ ਤੁਸਾਂ ਕਿਰਪਾ

0: ਅਤੇ ਜੋ ਤੁਹਾਡੇ ਚਿੱਤ ਵਿੱਚ ਰੁਚੀ ਹੈ ਤੁਸੀਂ ਹੁਣ ਚਲੇ ਜਾਵੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ,
1: ਸੁਣ ਗਮਨੀ ਅੰਮ੍ਰਿਤ ਨਿਸ਼ਚੈ ਕਰਕੇ,
0: ਸੁਣ ਕੇ ਵਾਪਸ ਚਲੀ ਗਈ ਉਹਦੇ ਘਰ ਵਿੱਚ ਅਤੇ ਆਪਣੀ ਮੌਤ ਦਾ ਸਵੇਰ ਹੁੰਦਿਆਂ ਨਿਸ਼ਚਾ ਕਰਕੇ ਵੀ ਉਹਨੇ ਸਰੀਰ ਛੱਡ ਦੇਣਾ ਹੈ।
1: ਕਿਆ ਫਲ ਪੈਹਾ ਪ੍ਰਾਣਨ ਧਰ ਕੇ,
0: ਮੈਂ ਇਹਦੇ ਘਰ ਵਿੱਚ ਜਿਉਂਦੀ ਰਹਿ ਕੇ ਪ੍ਰਾਣ ਬਚਾ ਕੇ ਕੀ ਫਲ ਪਾਵਾਂਗੀ, ਇਹੋ ਜਿਹੇ ਦੁਸ਼ਟ ਕੋਲ ਰਹਿਣਾ ਸੋ ਇਹਦੂ ਤਾਂ ਨਰਕਾਂ ਦੇ ਬਰਾਬਰ ਹੈ, ਰਹਿਣ ਇਹਦੂ ਤਾਂ ਨਰਕਾਂ ਨਰਕ ਅਤੇ ਇਹਦਾ ਘਰ ਇੱਕ ਬਰਾਬਰ ਹੈ। ਇਉਂ ਸੋਚ ਕੇ ਕਿਹਾ ਵੀ ਕੀ ਫਲ ਮਿਲਣਾ ਹੈ ਅਤੇ ਹੁਣ ਮਹਾਰਾਜ ਜੀ ਦੇ ਨਾਲ ਹੀ ਸਰੀਰ ਛੱਡ ਦੇਵਾਂਗੀ।
1: ਬੇਤੀ ਬੇਭਾਵਰ ਪਈ ਪ੍ਰਭਾਤੀ,
0: ਜਦੋਂ ਸਾਧ ਸੰਗਤ ਜੀ ਰਾਤ ਬਤੀਤ ਹੋਈ ਹੈ ਅਤੇ ਸਵੇਰ ਹੋ ਆਈ ਹੈ,
1: ਬੈਠੇ ਰਹੇ ਗੁਰੂ ਦੇ ਸਹਿਪੰਤੀ,
0: ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇੱਕ ਰਾਸਾ ਡੋਲ ਬੈਠੇ ਰਹੇ ਹਨ।
1: ਸਗਰੇ ਨਗਰ ਪਰਿਆ ਬਡ ਰੌਰਾ,
0: ਉੱਧਰ ਸਾਰੇ ਲਾਹੌਰ ਵਿੱਚ ਬਹੁਤ ਭਾਰੀ ਰੌਲਾ ਪੈ ਗਿਆ ਹੈ।
1: ਘਰ ਘਰ ਦਰ ਦਰ ਠੌਰ ਹੈ ਠੌਰ,
0: ਘਰ ਘਰ ਵਿੱਚ ਸਿੱਖ ਸੰਗਤਾਂ ਦੇ ਦਰਵਾਜ਼ਿਆਂ ਦਰਵਾਜ਼ਿਆਂ ਅਤੇ ਥਾਵਾਂ ਥਾਵਾਂ 'ਤੇ ਸੱਥਾਂ ਵਿੱਚ ਧਰਮਸ਼ਾਲਾ ਵਿੱਚ ਜਿੱਥੇ ਵੀ ਸੰਗਤ ਇਕੱਠੀ ਹੁੰਦੀ ਹੈ,
1: ਬਾਰ ਬਾਰ ਤਿਸੈ ਪੌਰ ਅਗਾਰੀ,
0: ਤੇ ਬਾਰ ਬਾਰ ਇਹਦੇ ਚੰਦੂ ਦੇ ਦਰਵਾਜ਼ੇ ਵੱਡੇ ਦੇ ਅੱਗੇ,
1: ਫਿਰ ਫਿਰ ਜਾਤ ਨਿਹਾਰ ਨਿਹਾਰੀ,
0: ਸਿੱਖ ਜਿਹੜੇ ਜਿਨ੍ਹਾਂ ਨੂੰ ਕਨਸੋਆ ਵੀ ਇੱਧਰ ਹੀ ਗਏ ਨੇ ਪੰਜ ਦਿਨ ਪਹਿਲਾਂ, ਉਹ ਵੇਖ ਵੇਖ ਕੇ ਵਿੱਥਾਂ ਵੇਚਦੀ ਵਿਰਲਾਂ ਵੇਚਦੀ ਜਾਂਦੇ ਹਨ ਵਾਪਸ।
1: ਨਿਸ਼ਚਿਨ ਰਹੇ ਕੇ ਵਾਰ ਅਸੰਜਤ,
0: ਦਿਨੇ ਰਾਤ ਉਹਦੇ ਤੋਂ ਲੈ ਕੇ ਜਿਹਦੇ ਦੇ ਮਹਾਰਾਜ ਜੀ ਨੂੰ ਇਹਨੇ ਇੱਥੇ ਗ੍ਰਿਫਤਾਰ ਕੀਤਾ, ਰਾਤ ਹੋਣ 'ਤੇ ਰਾਤ ਦੇ ਹਨੇਰੇ ਵਿੱਚ ਸੋ ਗ੍ਰਿਫਤਾਰ ਕੀਤਾ ਸੀ, ਘੇਰਾ ਪਾਇਆ ਗਿਆ ਸੀ ਤਾਂ ਕਰਕੇ ਸੰਗਤਾਂ ਨੂੰ ਪਤਾ ਨਹੀਂ ਲੱਗਾ ਉਸ ਵੇਲੇ, ਅਤੇ ਉਦੋਂ ਤੋਂ ਲੈ ਕੇ ਦਿਨੇ ਰਾਤ ਦਰਵਾਜ਼ੇ ਜਿਹੜੇ ਅੰਦਰੋਂ ਚੰਗੀ ਤਰ੍ਹਾਂ ਵੱਡਾ ਦਰਵਾਜ਼ਾ ਜਿਹੜਾ ਬੰਦ ਕੀਤਾ ਹੋਇਆ ਹੈ।
1: ਬਾਂਛਿਤ ਚੇਤ ਕਿਮ ਹੋਏ ਸੋ ਪੰਚਤ,
0: ਅਤੇ ਉਹ ਸਿੱਖ ਜਿਹੜੇ ਆਉਂਦੇ ਜਿਨ੍ਹਾਂ ਨੂੰ ਥੋੜ੍ਹਿਆਂ ਨੂੰ ਪਤਾ ਲੱਗਾ, ਉਹ ਚਾਹੁੰਦੇ ਆ ਵੀ ਕਿਵੇਂ ਨਾ ਕਿਵੇਂ ਦਰਵਾਜ਼ਾ ਟੁੱਟ ਜਾਵੇ ਜਾਂ ਤੋੜ ਦੇਈਏ।
1: ਕਿਆ ਇਹ ਕਰ ਹੈ ਲਖੀ ਨਹਿ ਜਾਈ,
0: ਅਤੇ ਇਹ ਕੀ ਕਰ ਰਿਹਾ ਅੰਦਰ ਮਹਾਰਾਜ ਜੀ ਨੂੰ ਲੈ ਕੇ ਸੋ ਚੰਦੂ ਬਾਦਸ਼ਾਹ ਦਾ ਦੀਵਾਨ, ਇਹ ਗੱਲ ਸਮਝ ਵਿੱਚ ਨਹੀਂ ਆ ਰਹੀ ਹੈ।
1: ਵਹਿਰ ਗੁਰੂ ਨਿਕਸੇ ਨਾਕਦਾਈ,
0: ਤੇ ਜਦੋਂ ਦੇ ਮਹਾਰਾਜ ਅੰਦਰ ਗਏ ਨੇ ਕਦੇ ਦਿਨੇ ਰਾਤ ਬਾਹਰ ਨਹੀਂ ਨਿਕਲੇ ਹਨ।
1: ਪੰਚ ਹੋ ਸਿੱਖ ਨਹੀਂ ਪਨਹੇਰੇ,
0: ਤੇ ਨਾਲ ਜਿਹੜੇ ਪੰਜ ਸਿੱਖ ਆਏ ਸੀ ਅੰਮ੍ਰਿਤਸਰ ਤੋਂ ਉਹ ਵੀ ਨਹੀਂ ਵੇਖੇ, ਉਹਨਾਂ ਜਿਵੇਂ ਕੋਈ ਬਾਹਰ ਅੰਦਰ ਘੁੰਮਦਾ ਹੋਇਆ ਨਹੀਂ ਵੇਖਿਆ ਹੈ।
1: ਭਏ ਕਹਾਂ ਬਚ ਸੁਨੇ ਨਾ ਫੇਰੇ,
0: ਤੇ ਭਏ ਕਹਾਂ ਕੀ ਹੋ ਗਿਆ ਸਿੱਖਾਂ ਨੂੰ, ਕਿੱਥੇ ਚਲੇ ਗਏ ਨੇ, ਕੋਈ ਬਚਨ ਸੁਣੀਦੇ ਨਹੀਂ ਨਾ ਕਿਤੇ ਕੋਈ ਸਿੱਖ ਵੇਖਿਆ ਹੈ।
1: ਦੁਰ ਦੁਰ ਮਿਲ ਹੈ ਕਰਹਿ ਗੁਰਬਾਤ,
0: ਤੇ ਇਉਂ ਦੁਰ ਦੁਰ ਛੁਪ ਛੁਪ ਕੇ ਮਿਲਦੇ ਆ ਸਿੱਖ, ਇਕੱਠੇ ਹੁੰਦੇ ਨੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੱਲ ਚਲਾਉਂਦੇ ਹਨ।
1: ਕਰਹਿ ਪਾਤ ਕੀ ਕਿਆ ਉਤਪਾਤ,
0: ਕਹਿੰਦੇ ਭਾਈ ਇਹ ਤੇ ਪੱਕਾ ਲੱਗ ਗਿਆ ਪਤਾ ਵੀ ਚੰਦੂ ਲੈ ਕੇ ਗਿਆ ਆਪਣੇ ਘਰ, ਤੇ ਇਹ ਪਾਪੀ ਕੀ ਪਤਾ ਕੀ ਉਪਦਰਵ ਕਰਦਾ ਹੋਵੇਗਾ, ਗੁਰੂ ਸਾਹਿਬ ਜੀ ਦੇ ਨਾਲ ਕੀ ਬੀਤਦੀ ਹੋਵੇਗੀ।
1: ਜਬ ਕੋ ਅੰਤਰ ਲੈ ਪਰਵੇਸ਼ਾ,
0: ਜਦੋਂ ਦਾ ਇਹ ਅੰਦਰ ਲੈ ਕੇ ਮਹਾਰਾਜ ਜੀ ਨੂੰ ਵੜਿਆ ਹੈ,
1: ਕਿਮ ਕਲੇਸ਼ ਦੇ ਸੁਣਿਓ ਨਾ ਲੇਸ਼ਾ,
0: ਕਿਸ ਤਰ੍ਹਾਂ ਦੇ ਕਲੇਸ਼ ਦੁੱਖ ਦੇ ਰਿਹਾ ਹੋਵੇਗਾ, ਸਾਨੂੰ ਕੋਈ ਵੀ ਖਬਰ ਨਹੀਂ ਲੱਗੀ ਹੈ, ਬਾਹਰੋਂ ਕੋਈ ਬੰਦਾ ਵੀ ਅੰਦਰੋਂ ਬਾਹਰ ਨਹੀਂ ਆਉਂਦਾ ਹੈ।
1: ਬਸ ਨਹਿ ਚੱਲ ਹੈ ਜਤਨ ਕੁਛ ਹੋਏ ਨਾ,
0: ਕਹਿੰਦੇ ਆਪਣਾ ਕੋਈ ਬਸ ਵੀ ਨਹੀਂ ਚੱਲਦਾ ਹੈ, ਇਹ ਜੋਰਾ ਵਾਰਾ ਬੰਦਾ, ਅਤੇ ਕੋਈ ਯਤਨ ਵੀ ਨਹੀਂ ਹੋ ਆਉਂਦਾ ਵੀ ਦਰਵਾਜ਼ਾ ਵੀ ਐਡਾ ਵੱਡਾ ਉਹ ਵੀ ਨਹੀਂ ਟੁੱਟ ਸਕਦਾ।
1: ਸ਼ਾਹੋ ਸਮੀਪੀ ਜੋਤ ਢਿੱਗ ਕੋਏ ਨਾ,
0: ਕਿਉਂਕਿ ਬਾਦਸ਼ਾਹ ਦੇ ਕੋਲ ਕੋਈ ਵੀ ਨਹੀਂ ਐਸਾ ਬੰਦਾ ਜਿਹੜਾ ਗੱਲ ਸੁਣ ਲਵੇ, ਸਾਰਿਆਂ ਨੂੰ ਤਾਂ ਇਹਨੇ ਵੀ ਕਿਹਾ ਵੀ ਕਿਸੇ ਦੀ ਸਿਫਾਰਿਸ਼ ਨਹੀਂ ਸੁਣਨੀ, ਸਾਰੀ ਤਾਂ ਚੰਡਾਲ ਚੌਂਕੜੀ ਉਹਦੇ ਨਾਲ ਲੱਗੀ ਹੋਈ ਹੈ, ਇਸ ਕਰਕੇ ਵੀ ਕੋਈ ਇਹੋ ਜਿਹਾ ਵੀ ਬੰਦਾ ਹੈ ਨਹੀਂ ਜਿਹਦੀ ਸਿਫਾਰਿਸ਼ ਪੈ ਜਾਵੇ ਅਤੇ ਮਹਾਰਾਜ ਜੀ ਨੂੰ ਛੁਡਾ ਲਈਏ।
1: ਧਰਮਸ਼ਾਲਾ ਮਿਲ ਮਿਲ ਪਛਤਾਵੇ,
0: ਧਰਮਸ਼ਾਲਾ ਜਿਹੜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਣਾਈ ਸੀ ਲਾਹੌਰ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਸਥਾਨ 'ਤੇ ਜਿੱਥੇ ਅਵਤਾਰ ਹੋਇਆ ਸੀ ਮਹਾਰਾਜ ਦਾ, ਡੱਬੀ ਬਾਜ਼ਾਰ ਵਿੱਚ ਸ਼ਾਇਦ ਹੈ, ਸੋ ਉੱਥੇ ਉਹ ਗੁਰਦੁਆਰਾ ਧਰਮਸ਼ਾਲਾ ਵਿੱਚ ਸਿੱਖ ਇਕੱਠੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਹਾਕਾਰ ਪਈ ਹੋਈ ਹੈ, ਮਿਲ ਮਿਲ ਕੇ ਪਛਤਾਉਂਦੇ ਨੇ ਵੀ ਕੋਈ ਯਤਨ ਨਹੀਂ ਆਪਾਂ ਤੋਂ ਹੋ ਰਿਹਾ, ਇੰਨੇ ਦਿਨ ਹੋ ਗਏ ਨੇ ਗੁਰੂ ਸਾਹਿਬ ਨਾਲ ਕੀ ਬੀ

0: ਦਿਨ ਦੇ ਵਿੱਚ ਕੋਈ ਵੀ ਵਿਵਹਾਰ ਨਹੀਂ ਕਰਦੇ ਸੀ, ਕੰਮ ਕਾਜ ਛੱਡ ਦਿੱਤਾ ਹੈ ਸਿੱਖਾਂ ਨੇ ਤੇ ਚਿੰਤਾ ਪਈ ਹੋਈ ਹੈ।
1: ਖਾਣ ਪਾਣ ਰੁਚ ਤੇ ਨਹੀਂ ਕਰੇ,
0: ਰੁਚੀ ਨਾਲ ਸਿੱਖ ਖਾਣਾ ਪੀਣਾ ਵੀ ਨਹੀਂ ਕਰਦੇ। ਇਹ ਹੈ ਪਿਆਰ ਗੁਰੂ ਦੇ ਨਾਲ, ਗੁਰੂ ਤੇ ਆਈ ਹੋਈ ਹੋਵੇ ਹੋਵੇ ਵਿਪਤਾ ਤੇ ਸਿੱਖ ਨੂੰ ਕੋਈ ਪਰਵਾਹ ਹੀ ਨਾ ਹੋਵੇ, ਉਹ ਰੱਜ ਕੇ ਸੋਵੇ ਤੇ ਰੱਜ ਕੇ ਖਾਵੇ, ਕਾਹਦਾ ਪਿਆਰ ਹੈ ਗੁਰੂ ਨਾਲ। ਤੋ ਉਹ ਇਸ ਕਰਕੇ ਖਾਣ ਪਾਣ ਰੁਚ ਤੇ ਨਹੀਂ ਕਰੇ। ਸਿੱਖ ਜਿਹੜੇ ਆ ਚਿੰਤਾ ਦੇ ਵਿੱਚ ਰੁਚੀ ਨਾਲ ਕੋਈ ਖਾਣਾ ਪੀਣਾ ਨਹੀਂ ਕਰ ਰਹੇ ਹਨ। ਖਾਣਾ ਪੀਣਾ ਭੋਜਨ ਆਉਂਦੇ ਨੇ ਪਰ ਚੰਗੇ ਨਹੀਂ ਲੱਗਦੇ, ਥੋੜ੍ਹਾ ਬਹੁਤਾ ਛਕ ਲੈਂਦੇ ਬਾਕੀ ਛੱਡ ਦਿੰਦੇ ਹਨ।
1: ਸਤਿਗੁਰ ਪਾਪੀ ਕੇ ਬਸ ਪਰੇ,
0: ਇਹ ਵਿਚਾਰ ਕੇ ਸਤਿਗੁਰੂ ਪਾਪੀ ਦੇ ਬਸ ਪਏ ਹੋਏ ਨੇ, ਦੁਸ਼ਟ ਦੇ ਇਹ ਦੀਵਾਨ ਦੇ।
1: ਜਰਮ ਕਾਲਕ ਦੁਆਸ਼ ਕਰੰਤ,
0: ਜਿਹੜਾ ਬਹੁਤ ਲੰਬੇ ਸਮੇਂ ਤੋਂ ਬੜੀ ਦੁਆਸ਼ ਈਰਖਾ ਗੁਰੂ ਘਰ ਦੇ ਨਾਲ ਗੁਰੂ ਸਾਹਿਬ ਦੇ ਨਾਲ ਪਹਿਲਾਂ ਹੀ ਕਰਦਾ ਹੈ।
1: ਨਿਕਟ ਮੁਗਲ ਚੁਗਲੀ ਉਗਲੰਤ,
0: ਨੇੜੇ ਮੁਗਲਾਂ ਦੇ ਕੋਈ ਨਾ ਕੋਈ ਚੁਗਲੀ ਲਾਈ ਜਾਂਦਾ ਸੀ ਮਹਾਰਾਜ, ਅਤੇ ਹੁਣ ਉਹ ਮੁਗਲ ਚਵਗਤਾ ਇਹਨਾਂ ਨੂੰ ਇਹਦੇ ਅਧੀਨ ਕਰ ਗਿਆ, ਗ੍ਰਿਫਤਾਰ ਕਰਾ ਗਿਆ, ਕੀ ਪਤਾ ਕੀ ਬੀਤਦੀ ਹੋਵੇਗੀ। ਸਿਆਣੇ ਆ ਨਾ ਸਿੱਖ ਜਿਹੜੇ ਸੂਝਵਾਨ, ਉਹ ਇਉਂ ਆਪੋ ਆਪਣੇ ਅੰਦਾਜ਼ੇ ਲਾ ਰਹੇ ਨੇ, ਜਿਹੜੇ ਹੈ ਬਿਲਕੁਲ ਉਹਨਾਂ ਦੇ ਸਹੀ ਨੇ ਅੰਦਾਜ਼ੇ।

0: ਚੁਗਲੀ ਉਗਲੰਤਾ।
1: ਸਿੱਖ ਵਿਚਾਰ ਰਹੇ ਨੇ ਕਿ ਜੋ ਮੁਗਲਾਂ ਦੇ ਕੋਲ ਹਰ ਰੋਜ਼ ਹੀ ਕਦੇ ਕੋਈ ਚੁਗਲੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਚੋਰ ਰੱਖੇ ਹੋਏ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਖੁਸਰੋ ਨੂੰ ਰਾਜ ਗੱਦੀ ਦਾ ਤਿਲਕ ਲਾਇਆ ਵਾ, ਟੀਕਾ ਕੀਤਾ ਉਹਨੂੰ, ਬਹੁਤ ਤਰ੍ਹਾਂ ਦੀਆਂ ਗੱਲਾਂ। ਹਰ ਰੋਜ਼ ਕਹਿੰਦੇ ਚੁਗਲੀਆਂ ਹੀ ਉਗਲਦਾ ਰਹਿੰਦਾ ਸੀ।
0: ਸਤਿਗੁਰ ਨਾਤਾ ਲੇਹੇ ਨਾ ਕਬੈ।
1: ਸਤਿਗੁਰੂ ਸਿੱਖ ਕਹਿ ਰਹੇ ਨੇ ਵੀ ਸਾਨੂੰ ਪਤਾ ਵੀ ਇਹ ਦੁਸ਼ਟ ਦੀ ਲੜਕੀ ਦਾ ਕਦੇ ਵੀ ਰਿਸ਼ਤਾ ਨਹੀਂ ਲੈਣਗੇ।
0: ਇਹ ਮਨਵਾਵਤ ਲਖੀਅਤ ਅਬੈ।
1: ਇਹ ਜਾਣੀਦਾ ਗੁਰਸਿੱਖੋ ਵੀ ਉਹ ਮਨਾਉਂਦਾ ਹੋਵੇਗਾ, ਇਹ ਤਾਂ ਮਹਾਰਾਜ ਜੀ ਨੂੰ ਅੰਦਰ ਤਾੜ ਕੇ ਰੱਖਿਆ ਹੈ।
0: ਹਠ ਕੋ ਤਿਆਗ ਹੈ ਲੇਹੇ ਸਗਾਈ।
1: ਤੇ ਸਿੱਖ ਆਪਣੀ ਰਾਏ ਦਿੰਦੇ ਨੇ ਕਿ ਇਹ ਗੱਲ ਠੀਕ ਰਹੇਗੀ ਕਿ ਗੁਰੂ ਸਾਹਿਬ ਹੱਠ ਨੂੰ ਛੱਡ ਕੇ ਇਹਦੀ ਲੜਕੀ ਦਾ ਨਾਤਾ ਪ੍ਰਵਾਨ ਕਰ ਲੈਣ।
0: ਇਹੀ ਬਾਤ ਆਛੇ ਬਣ ਆਈ।
1: ਇਹ ਗੱਲ ਇਹ ਤਾਂ ਕਿ ਗੁਰੂ ਸਾਹਿਬ ਨੂੰ ਕੋਈ ਆਂਚ ਨਾ ਆਵੇ, ਇਹ ਗੱਲ ਹੀ ਚੰਗੀ ਬਣ ਆਉਂਦੀ ਹੈ, ਜੇ ਬਣ ਆਵੇ ਤਾਂ ਸ਼ੁਕਰ ਹੈ।
0: ਦੋਹਰਾ ਉੱਠਿਓ ਪ੍ਰਾਤ ਚੰਦੂ ਦੁਸ਼ਟ।
1: ਜਦੋਂ ਸਵੇਰ ਹੋਈ ਹੈ ਚੰਦੂ ਦੁਸ਼ਟ ਉੱਥੋਂ ਆਪਣੇ ਘਰ ਚੋਂ ਉੱਠਿਆ ਜਾਗਿਆ ਹੈ।
0: ਚਿਤਵਤ ਚਿਤ ਗੁਰਬਾਤ।
1: ਮਨ ਵਿੱਚ ਇੱਕੋ ਇੱਕ ਚਿਤਵਨੀ ਗੁਰੂ ਸਾਹਿਬ ਦੇ ਸੋਚਾਂ ਸੋਚ ਰਿਹਾ ਹੈ।
0: ਆਜਮ ਨਵਾ ਜਿਮ ਚਾਹਾਂ।
1: ਕਹਿੰਦਾ ਵੀ ਅੱਜ ਮੈਂ ਜਿਵੇਂ ਚਾਹਵਾਂਗਾ ਉਵੇਂ ਮਨਾ ਲਵਾਂਗਾ।
0: ਨਹੀਂ ਤਾਂ ਕਰੇ ਹਾਂ ਘਾਤ,
1: ਨਹੀਂ ਤਾਂ ਅੱਜ ਅਖੀਰ ਮੈਂ ਉਹਨਾਂ ਨੂੰ ਖਤਮ ਕਰ ਦਿਆਂਗਾ।
0: ਚਉ ਪਈ ਅਦਬਰ ਧਰਮ ਹਿਰਦੇ ਜਿਸ ਕੇਰੇ।
1: ਇਉਂ ਸਾਧ ਸੋ ਇਉਂ ਸਾਧ ਸੰਗਤ ਜੀ ਨੇ ਸੋਚਿਆ, ਅੱਗੇ ਜਿਵੇਂ ਪ੍ਰਸੰਗ ਆਵੇਗਾ ਆਪਾਂ ਫਿਰ ਸਰਵਣ ਕਰਾਂਗੇ। ਮਹਾਂਪੁਰਖਾਂ ਦਾ ਟਾਈਮ ਸ੍ਰੀ ਮਾਨ ਸੰਤ ਬਾਬਾ ਸੇਵਾ ਸਿੰਘ ਜੀ 7 ਤੋਂ 8, ਤੋ ਹੋ ਸਕਦਾ ਕੋਈ ਸਰੀਰ ਢਿੱਲ ਮੱਠ ਹੋ ਗਈ ਹੋਵੇ, ਨਹੀਂ ਪਹੁੰਚੇ, ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ। ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ।

ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੋ ਵਡ ਭਾਗੀ ਹੋ,

ਜਾਣੀ। ਸੰਤ ਸਾਧ ਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕਿ ਸੇਵਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਣ ਆਈ ਕਿਉਂ ਗਿਰਦ ਹਮਾਰਾ। ਰਾਮਕਾਰ ਦੁੱਖ ਲੱਗਾ ਨ ਪਹਾਈ, ਸਤਿਗੁਰ ਪੂਰਾ ਭੇਟਿਆ ਜਨ ਬੰਤ ਬਨਾਈ।

ਜਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਐ ਕਰਤੇ ਕਾ ਹੋਏ ਵਿਚਾਰੋ ਤਿਸ ਘਰ ਗਾਵਹੋ ਸੋਹੇਲਾ ਸਿਵਰੇ ਹੋ ਸਿਰਜਣਹਾਰੋ ਗਾਵਹੋ ਮੇਰੇ ਨਿਰਭਉ ਕਾ ਸੋਹੇਲਾ ਹੋ ਵਾਰੀ ਜਿਤ ਸੋਹੇਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਆਂ ਨਾ ਦੇਖੈ ਗਾ ਦੇਮਣਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾ ਤੇ ਘਮਣ ਸੰਭਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵਹੋ ਤੇਲ ਦੇਹੋ ਸੱਜਣ ਅਸੀ ਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁਚਾ ਸੱਦੜੇ ਨਿਤ ਪਵਾਨਾ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨਾ ਰਾਗ ਆਸਾ ਮਹਲਾ ਪਹਿਲਾ।

ਪ੍ਰਤਾਪ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਹ ਜੰਤ ਭੇਰੀ ਰਹਾਉ ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਬ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਮਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕਉ ਹੋਏ ਜਾ ਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤਾ ਲਿਖੇ ਗੁਰ ਪਾਇਆ ਮਨਹ।

ਅਨੰਤਰ ਹੋਮੈ ਕੰਡਾ ਹੈ। ਜਾ ਜਾ ਚਲ ਹੈ ਚੁਬੈ ਦੁਖ ਪਾਵਹ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡ।

0: ਹੁਣ ਇਹਦੀ ਪਾਰ ਕਰਦੇ ਹੁਣ ਗੱਲਾਂ ਕਰੀ ਜਾਂਦੇ
1: ਸਤਿਨਾਮ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ

สัจเจนันโกสิพิสัจเจสุตเตสุจนาโหไวจีสุติลักวารจุปเปจุปนาโหไวจีลายรหัลวิตารปุขเขยปุขนาปตรีเจบันนาปุริยาปารุสหัสสิยานุปัลลักโหหิตาคณะจัลลานาลเกวสัจยาราโหยเอกกูฎาตุตะปาลหุกมรจายจรณานันคลิขยานาลหุกมีโหวณีอาการหุกมนาคหะจายหุกมีโหวณจีหุกมลวะเดยายหุกมีอุตตมณีจหุกมเลขดุขสุขปายะเฮกนาหุกมีบักซีสะเอกหุกมีสดาปายะหุกมันดรสบกูบาหุกมนาโคเอนานกหุกมัญจีบุจจะตาหุมะคะนาโคยਗਾਵੇ ਕੋ ਤਾਣ ਹੋਵੇ ਕਿਸੇ ਤਣ ਗਾਵੇ ਕੋ ਦਾਤ ਜਾਣਨ ਨਿਸਾਣ ਗਾਵੇ ਕੋ ਗੁਣ ਵਡੇ ਆਈਆ ਚਾਰ ਗਾਵੇ ਕੋ ਵਿਦਿਆ ਵਿਖੋ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੀ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵੇਖੈ ਹਾਦਰਾ ਹਜੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਕਸਾ ਵੇ ਪ੍ਰਵਾਹੁ ਸਾਚਾ ਸਾਹਿਬ ਸੱਚ ਨਾਹੀ ਭਾਖੇ ਆਪਾਉ ਪਾ ਰੱਖਿਆ ਹੈ ਮੰਗਿਆ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਫੇਰ ਕੇ ਅੱਗੇ ਰੱਖਿਆ ਜਿ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀਆ ਜਿਸਨੂੰ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾ ਉਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕੀ ਵਿਆਹ ਜਾੜੀਏ ਸਭ ਆਪੇ ਸੱਚੇ ਅਰਥ ਆਪੇ ਆਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਏ ਗੁਣ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੌਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸ ਹੋ ਮੈਂ ਵਿਸਰਣ ਜਾਈ ਤੀਰਥ ਨਾਵਾ ਜੀਤ ਸੁਭਾਵਾ ਬਣ ਪਾਣੀ ਕੇ ਨਹਾਈ ਕਰੀ ਜੇਤੀ ਸਿਰ ਟਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਏ ਚੰਗਾ ਨਾਵਰ ਕਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਆਏ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਅਗੁਣ ਦੇ ਤੇ ਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰ ਤਬਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਣ ਸੁੱਕਾ ਕਾਲ ਨਾਨਕ ਭਗਤ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸਰ ਬ੍ਰਹਮਾ ਇੰਦਉ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਤਮ ਭੇਦ ਸੁਣਿਆ ਸਾਸ ਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਸਨਾਨ ਸੁਣਿਆ ਪੜਪੜ ਭਾਵ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਕ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹੁ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਂਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਇ ਮਨ ਬਦਉ ਮੰਨੈ ਸਗਲ ਭਵਨ ਕੀ ਸੁਧਉ ਮੰਨੈ ਮੋਹਿ ਝੂਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸੁ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਭਾਵੈ ਮੁਕਤ ਵਾਰ ਮੰਨੈ ਪਰਵਾਰ ਸਾਧ ਹਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੀ ਭਾਵੈ ਦੁਰਗਹਿ ਮਾਨ ਪੰਚੇ ਸੋਹ ਦਰ ਰਾਜਾਨ ਪੰਚਾਂ ਕਾ ਗੁਰੀਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਦਿਨ ਸੂਤ
ਜੇ ਕੋ ਬੁੱਝਿਆ ਹੋਵੇ ਚਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਦਿਸਦੀ ਭਾਰਤ ਲੈ ਕਮਜ਼ੋਰ ਜੀਏ ਜਾਤ ਰੰਗਾ ਕੇ ਨਾਪ ਸਬਦਾ ਲਿਖਿਆ ਬੜੀ ਕਲਾਵੇ ਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਜਾਤ ਜਾਣਾ ਕਣ ਕੂਤ ਹੋ ਕੀਤਾ ਫਸਾਓ ਇੱਕੋ ਕਵਾਓ ਦਿਸਦੇ ਹੋਏ ਲੱਗ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮਤ ਨਮਕਾਰ ਅਸੰਖ ਜਪ ਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਰੜਾ ਹੈ ਹਦਾ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਸੰਖ ਮੋਹ ਲਵ ਲਾਏ ਤਾਰੂ ਕੁਦਰਤ ਕੌਮ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮਤ ਨਮਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਸੰਖ ਅਮਰ ਕਰ ਜਾਹ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹ ਸੰਖ ਕੂੜੇ ਅਰ ਕੂੜੇ ਫਰਾਹੇ ਸੰਖ ਮਲੇਸ਼ਮਣ ਪਾਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਹਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਤਨ ਯੋਗ ਵਖਾਣ ਜਿਨੇ ਹਿਲਕੇ ਦੇ ਸਰਣਾਹੇ ਜੇ ਪਰਮਾਹੇ ਤਿਰਤੇ ਪਾਹੇ ਜੇਤਾ ਕੀਤਾ ਤੇਤਾ ਨਾਵ ਨਾਵੈ ਨਾਹੀ ਕੁਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋਖੇ ਹੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰੁਣਾ ਲਿਖਲਿਆ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ ਤੀਰ ਤਪ ਦਇਆ ਦਾਦਾ ਨੋ ਜੀ ਕੋ ਪਾਵੈ ਤ੍ਰਿਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਓ ਅੰਤਰ ਗਲਤੀ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਸਾਧ ਬਾਣੀ ਬ੍ਰਹਮਾਓ ਸਤ ਸੋ ਹੰਸ ਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇਰ ਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਿਤ ਤੀਜੀ ਹੋਵੈ ਲਿਖ ਕੁਰਾਣ ਵਕਤ ਨ ਪਾਇਓ ਕਾਦੀ ਅੱਜ ਲਿਖਣ ਲਿਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਬਾਹੂ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰੇ ਆਖਾ ਕਿਵ ਸਾਲਾ ਹੀ ਕਿਵ ਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਅਗਸ ਅਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਵਾਤ ਸਹਿਸ ਅਠਾਰਹ ਕਹਿਣ ਤੇ ਵਾਸਲੂ ਇੱਕ ਧਾਤ ਲੇਖਾ ਹੋ ਤਾਂ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਕੇ ਆਪੇ ਜਾਣਾ ਆਪ ਸਾਰਾ ਹੀ ਸਾਲਾ ਹੀ ਤੀ ਸੁਤਨ ਪਾਈਆ ਨਦੀ ਆ ਤੈ ਵਾਹ ਪਵਹ ਸੰਬੰਧ ਨਾ ਜਾਣੀਆਂ ਹੈ ਸਮੰਦ ਸਾਹਿਬ ਸੁਲਤਾਨ ਗ੍ਰਹਿ ਸੇਤੀ ਮਲ ਧਨ ਕੀੜੀ ਤਲ ਨਾ ਹੋਵਣੀ ਜੇ ਤਿਸ ਮਨ ਨਾ ਵਿਚਰੈ ਅੰਤ ਨਾ ਸੇ ਪਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਅਵਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕੇ ਅੰਤ ਨੂੰ ਪਾਏ ਜਾਹੇ ਇਹੋ ਅੰਤ ਨਾ ਜਾਣਾ ਕੋਈ ਬਹੁਤਾ ਕਹੀ ਬਹੁਤਾ ਵੱਡਾ ਸਾ ਉੱਚਾ ਥਾ ਉੱਚੇ ਉੱਚੇ ਉੱਪਰ ਉੱਚਾ ਨਾ ਹੋਏ ਬੜ ਉੱਚਾ ਹੋਵੇ ਕੋਈ ਤੂੰ ਸੋਚੇ ਕੋ ਜਾਣਾ ਸੋਏ ਜੇ ਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤ੍ਰਿਣਤ ਮਾਏ ਕੀਤੇ ਮੰਗਹਿ ਜੋਤ ਉਪਾਰ ਕੀਤੇ ਅਗਣਿਤ ਨਹੀਂ ਵਿਚਾਰ ਕੀਤੇ ਕਪ ਟਹਿਰੀ ਕਾਰ ਕੀਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਕਾਹੀ ਖਾਏ ਕਿਤੇ ਦੁੱਖ ਭੁੱਖ ਸਦ ਮਾਰੇ ਇਹ ਭੇਦਾ ਤੇਰੀ ਦਾਤਾ ਰੁਬੰਧ ਕਲਾਸੀ ਪਹਾੜਾ ਹੋਏ ਹੋਰ ਆਖਣ ਸਕੈ ਕੋਈ ਜੀ ਕੋ ਖਾਏ ਕੋ ਆਖਣ ਪਾਏ ਉਹ ਜਾਣ ਜੀਤੀ ਆ ਮੋਹੇ ਖਾਏ ਆਪੇ ਜਾੜਾ ਆਪੇ ਦੇ ਅੱਖ ਹੈ ਸੇ ਪਿਹ ਕੇ ਜਿਸ ਨੂੰ ਬਖਸੇ ਸਿਪਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੈ ਮੁੱਲਾ ਜਾਹੀ ਮੁੱਲ ਭਾਏ ਮੁੱਲਾ ਸਮਾਹੀ ਮੁੱਲ ਧਰ ਮੁੱਲ ਦੀਵਾਣ ਮੁੱਲ ਤਲ ਮੁੱਲ ਪ੍ਰਵਾਣ ਮੁੱਲ ਬਖਸੀ ਸਮਰਣੀ ਸਾਣ ਮੁੱਲ ਕਰ ਮੁੱਲ ਪ੍ਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਹੈ ਪੜੇ ਕਰੈ ਬਖਿਆਣੇ ਆਖੇ ਬਰਮੇ ਆਖੇ ਇੰਦੂ ਆਖੇ ਗੋਪੀਤਾ ਗੋਬਿੰਦ
ਆਖੇ ਇਸਰਿਆ ਕੈ ਸਿੱਧੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸਵਰ ਨਾਨ ਮੁੰਨਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕ੍ਰਿਹਤਾ ਆਖਣ ਸਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜੜ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕੇ ਅਸਰ ਗਵਾਰਾ ਗਵਾਰੂ ਸੋ ਦਰ ਕੇ ਹਸੂ ਕਰਕੇ ਹਾਜਤ ਵੈਸਰਪ ਸੰਭਾਲੇ ਬਾਜੀ ਨਾਦ ਅਨੇਕ ਆਸਨ ਕਾ ਕੀਤੀ ਬਾਵਣ ਹਾਰੇ ਕੀਤੀ ਰਾਗ ਪਰੀ ਸੁਕਹਿਨ ਕੀਤੇ ਗਾਵਣ ਹਾਰੇ ਗਾਵੈ ਤੋਹਨ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਹਣ ਦਸ ਬਾਰੇ ਗਾਵੈ ਇੰਦ ਅੰਦਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣ ਯਮਨ ਮੋਹਣ ਸੁਰਗਾ ਮਤ ਪਿਆਲੇ ਗਾਵਣਤ ਨੂੰ ਪਾਈ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਮਰਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਰੋਂ ਗਾਵੈ ਜੋਤ ਭਾਵਣ ਤੇ ਤੇਰੀ ਭਗਤ ਰਸਾਲੇ ਹੋਰ ਕੀਤੀ ਗਾਵਣ ਸੇ ਮੈਂ ਚਿਤਰਿਆ ਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਸਾ ਸਾਚਾ ਸਾਚੀ ਨਾਈ ਐ ਪੀ ਹੋ ਸੀਜਾ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵਿਖਾ ਕੀਤਾ ਆਪਣਾ ਜਪ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੂ ਸਾਹਾ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹੇ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹਿ ਨਾਦ ਅਬਨਾਥ ਨਾਥੀ ਸਭ ਜਾਗੀ ਰਿਧ ਸਦਿਵਰਾ ਸਾਧ ਸੰਜੋਗ ਵਿਜੋਗ ਦੁਇ ਘਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਏਕਾ ਮਾਈ ਜੁਤ ਵਿਆਈ ਚੇਲੀ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਇ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਹੋਵੇ ਕੈ ਉਹਨਾਂ ਨਗਰ ਨਿਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਅਸਨ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਕਿਹੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰਾਹ ਪਤ ਪਵੜੀਆ ਚੜੀਆ ਹੋਇਆ ਕੇਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗ ਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤੇ ਸਵੇ ਧਰਤੀ ਤਾਪ ਰੱਖੀ ਧਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਥਿੱਤਾ ਸੋਹਨ ਪੰਜ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਟ ਪਕਾਈ ਉੱਥੇ ਪਾਏ ਨਨ ਗਇਆ ਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੁੱਪ ਦੇ ਸੋ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇ ਸੋ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮਨ ਕੀਤੇ ਕੀਤੇ ਰਤਨ ਸਮੁੱਧ ਕੀਤੇ ਰਤਨ ਸਮੁੰਦ ਕੀਤੇ ਅਖਾਣੀ ਕੀਤੇ ਬਾਣੀ ਕੀਤੇ ਪਾਤ ਨਿਰੰਦੋ ਕੀਤੇ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਥਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤੈ ਘੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿਛਾ ਪਛਤਾਏ
ਤਿੱਤੈ ਘੜੀਆ ਸੁਰਤ ਮਤ ਮਨ ਬੁੱਧ ਹੋ ਤਿੱਤੈ ਘੜੀਆ ਸਰਾਂ ਸਦਾ ਕੀ ਸੁੱਧ ਹੋ ਕਰਮ ਕਣ ਕੀ ਬਾਣੀ ਜੋਰ ਤਿੱਤੈ ਹੋਰ ਨਾ ਕੋਈ ਹੋਰ ਤਿੱਤੈ ਜੋਧ ਮਹਾਂ ਬਲਸੂਰ ਤਿਨ ਮਹਿ ਰਾਮ ਰਹੇ ਭਰਪੂਰ ਤਿੱਥੈ ਸੀ ਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਤਨੇ ਜਾਹੇ ਨਾ ਉਹ ਮਰਨ ਠਾਕੇ ਜਾਹੇ ਜਿਨਕਾ ਰਾਮ ਸੈ ਮਨ ਮਾਹੇ ਤਿੱਥੈ ਭਗਤ ਵਸੈ ਕੇਲੋ ਕਰਹਿ ਆਨੰਦ ਸੱਚਾ ਮਨ ਸੋਈ ਸੱਚ ਕੰਡ ਵਸੈ ਨਿਰੰਕਾਰ ਘਰ ਘਰ ਵਿਖੈ ਨਦ ਨਿਹਾਲ ਤਿੱਥੈ ਕੰਡ ਮੰਡਲ ਬ੍ਰਭਾਂਡੋ ਜੇ ਕੋ ਕਥਾ ਤਾ ਅੰਤ ਅਨੰਤ ਤਿੱਥੈ ਲੋ ਅਲੋ ਆਕਾਰੂ ਜਿਵ ਜੇ ਹੁਕਮ ਤਵੈ ਤਵਕਾਰ ਵਿਖੈ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾ ਧੀਰ ਸੁਨਿਆਰ ਅਹਰਨ ਮਤ ਵੇਦ ਥੀਆਰ ਪਾਓ ਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲੋ ਘੜੀਐ ਸ਼ਬਦ ਸੱਚੀ ਟਕਸਾਲੋ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾ ਈਦਾ ਅਖੇਲਾ ਸਗਲ ਜਗਤ ਚੰਗੇ ਆਈਆਂ ਬੁਰੀਆਂ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਹੀ ਦਸਵੀਂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਹੀ ਦਸਵੀਂ। ਛਪੈ ਛੰਦ ਤਾ ਪ੍ਰਸਾਦ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਣ ਸਕਤ ਕੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਕਹਿ ਜਾਏ ਕੋਟ ਇੰਦਰ ਇੰਦਰਾਨ ਸਾਹੀ ਸਾਹਣ ਗਣ ਜਾਏ ਤ੍ਰਿਭਾਵਨ ਮਹੀਪ ਸਵਰਨ ਅਸਵਰਨ ਏਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਵ ਨਵ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹ ਨਮਸਤੰਗ ਢਾਹ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੇ ਕਰਮਸਤੰਗ ਨੇ ਕਰਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰ ਕਰਮੇ ਨਮਸਤੰਗ ਨਿਰ ਭਰਮੇ ਨਮਸਤੰਗ ਨਿਰ ਦੇਸੇ ਨਮਸਤੰਗ ਨਿਰ ਪੇਸੇ ਨਮਸਤੰਗ ਨਿਰ ਨਾਮੇ ਨਮਸਤੰਗ ਨਿਰ ਕਾਮੇ ਨਮਸਤੰਗ ਨਿਰ ਧਾਤੇ ਨਮਸਤੰਗ ਨਿਰ ਕਾਤੇ ਨਮਸਤੰਗ ਨਿਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰ ਧਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹ ਨਮਸਤੰਗ ਬਾਹ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਦਬੇ ਨਮਸਤੇ ਦੇ ਸੁੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਤਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਬਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਪੂਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤੈ ਪੀਤੈ ਤਿਰਮਾਨ ਹੈ ਨਿਧਾਨ ਹੈ ਤਿਰਵਰਗੈ ਸਰਗੈ ਤਿਰਵਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤਿਆ ਭਰਨ ਹੈ ਅਗੰਜ ਹੈ ਭੰਜ ਹੈ ਝੂਜਿਆ ਝਾਂਜਿਆ ਮੀਕਾ ਪੀਕਿਆ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਜਿਆ ਕਾਲ ਹੈ ਜਲ ਹੈ ਲਾਹਾ ਹੈ ਜਾਹ ਹੈ ਨੰਤ ਹੈ ਮਹੰਤ ਹੈ ਅਲੀਕ ਹੈ ਨਰਸੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆ ਸੂਤੈ ਅਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਜੀਤਿਆਂ ਪੀਤਿਆਂ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਿਰ ਪਾਲੇ ਨਮੋ ਸਰਬ ਗਾਉਣੇ ਨਮੋ ਸਿਰ ਭਾਉਣੇ ਅਨੰਗੀ ਅਨਾਤਿਨ ਸੰਗੀ ਪਮਾਥੇ ਨਮੋ ਭਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਬੇਭੂਤੇ ਕਲੰਕ ਅੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਰਿੱਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਭਰਮੀ ਭੋਗੀ ਭੁਗਤੇ ਨਮੋ ਜੋ

ਕੋ ਚਾਹੁੰਦਾ ਹੈ ਕਿ ਵਿਖਾਏ ਜਗ ਜਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰ ਥਾਪਿਓ ਸਭਾ ਜਿਹ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੋ ਸਰਬ ਬਿਸਬ੍ਰਤਿਓ ਸਿਯੰ ਭਵ ਗਰਨ ਭੰਜਨ ਹਾਰੋ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤਾ ਲੱਖ ਭੇਸ ਅੰਗ ਰਾਗ ਨਰੰਗ ਜਾਕੇ ਜਾਤ ਪਾਤਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਣਵਸਤ ਬੁਰਕੇ ਬਧੂਤ ਗਰਭ ਗੰਜਨ ਸਰਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਥ ਮੇਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਦੇ ਅਨੁਭੇਕ ਸਰਬ ਸਰਬਗੰਤਾ ਸਰਬਹੰਤਾ ਸਰਬ ਤੇ ਅਨਪੇਖ ਸਰਬ

ਸ਼ਾਸਤਰ ਨ ਆਵਈ ਬਹੁ ਚਿੱਤ। ਮਦ ਭਾਰ ਛੰਦ ਤਾਂ ਪ੍ਰਸਾਦ ਗੁਣ ਗਨੁ ਦਰ ਮਹਿਮਾ ਪਾਰਾਸਨ ਭੰਗ ਉਪਮਾ ਨਾਂਗਨ ਭਉ ਪ੍ਰਕਾਸ਼ ਨਿਸਤ੍ਰ ਨਾਸ ਆਦਿਨ ਬਾਹੁ ਸਾਹਨ ਸਾਹੂ ਰਾਜਨ ਰਾਜ ਭਾ ਨਾਨ ਭਾਨ ਦੇ ਵਣ ਦੇ ਉਪਮਾ ਮਹਾਨ। ਇੰਦਰਾਨ ਇੰਦਰ ਬਾਲਨ ਬਾਲ ਰੰਕਰਨ ਕਾਲਨ ਕਾਲਨ ਭੂਤ ਅੰਗ ਅੰਗਤ ਮਿਤ ਪਾਰ ਗੁਣ ਗਨੁ ਦਰ ਮੋਨ ਗਨ ਪ੍ਰਣਾਮ ਨਿਰਭੈਣੇ ਕੰਮ ਅਤ ਪ੍ਰਚੰਡ ਮਿਤ ਗਤ ਅਖੰਡ ਅਲਿਸਾ ਕਰਮਾ ਦ੍ਰਿਸਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਡੇ ਚਾਤਰੀ ਛੰਦ ਤਾ ਪ੍ਰਸਾਦ ਗੋਬਿੰਦ ਮੁਕੰਦੇ ਉਦਾਰੇ ਪਾਰੇ ਹਰੀਅੰ ਕਰਿੰਗ ਨਾਮੇ ਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ

ਕਾਲੇ ਹੈ, ਖਲਖੰਡਨ ਹੈ, ਮਹਿਮੰਡਲ ਹੈ, ਜਗਤੀਸ਼ਵਰ ਹੈ, ਪਰਮੇਸ਼ਵਰ ਹੈ, ਕਲਕਾਰਨ ਹੈ, ਸਰਵਬਾਲਣ ਹੈ, ਤ੍ਰਿਤ ਕੇ ਧਾਰਨ ਹੈ, ਜਾਂ ਕੇ ਕਾਰਨ ਹੈ, ਮਨ ਮਾਨੇ ਹੈ, ਜਗ ਜਾਨ ਹੈ, ਸਰਬੰ ਭਰ ਹੈ, ਸਰਬੰ ਕਰ ਹੈ, ਸਰਬ ਪਾਸ ਹੈ, ਸਰਬਨਾਸ ਹੈ, ਕਰਣਾ ਕਰ ਹੈ, ਬਿਸਵੰਬਰ ਹੈ, ਸਰਬੇਸ਼ਵਰ ਹੈ, ਜਗਤੀਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰ ਤੇ ਪਰ ਹੈ, ਕਰਣਾ ਕਰ ਹੈ, ਅਜਪ ਅਜਪ ਹੈ, ਅਥਪ ਅਥਪ ਹੈ, ਅਕ੍ਰਿਤਾ ਕ੍ਰਿਤਾ, ਅੰਮ੍ਰਿਤਾ ਅੰਮ੍ਰਿਤਾ, ਅੰਮ੍ਰਿਤਾ ਅੰਮ੍ਰਿਤਾ, ਕਰਣਾ ਕ੍ਰਿਤ ਹੈ, ਕ੍ਰਿਤਾ ਕ੍ਰਿਤ ਹੈ, ਧਰਣੀ ਧ੍ਰਿਤ ਹੈ।

ਕਰਨਾਲ ਹੈ। ਨਿਰਪਨਾਇਕ ਸਿਰਪਾਇਕ ਪਹੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮਾ ਆਤਮ ਵਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਸ਼ਬਦ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ

ਯੋਗੇਨਮ ਗਿਆਨ ਗਿਆਨੇ ਨਮ ਮੰਤਰ ਮੰਤ੍ਰਿਨਮ ਧਿਆਨ ਧਿਆਨੇ ਨਮੋ ਜੁਤ ਜੁਤੇ ਨਮੋ ਗਿਆਨ ਗਿਆਨੇ ਨਮ ਪੋਜ ਪੋਜੇ ਨਮ ਪਾਨ ਪਾਨੇ ਨਮ ਕਲਹ ਕਰਤਾ ਨਮ ਸੰਤ ਰੂਪੇ ਨਮੋ ਇੰਦਰ ਇੰਦਰੇ ਨਾਦਨ ਵਿਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮ ਆਸਾਸੇ ਨਮ ਬਾਂਕ ਬੰਕੇ ਅਭੰਗੀ ਸੈ ਰੂਪੇ ਅਨੰਗੇ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੇ ਕਾਮੇ ਏਕ ਅਛਰੀ ਚੰਦ ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ ਕਸ ਅਗੰਜ ਪੰਜ ਲੱਖ ਭਖ ਕਾਲ ਦਿਆਲ ਲਿਖ ਭਿਖ ਨਮ ਕਮ ਗਾ ਹਟਾਹ ਨਾਤੇ ਪਮਾਤੇ ਅਜੋ ਨਿਯਮੋਨੀ ਨ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਭਰਮੰਗ ਗੰਜੇ ਲੇਖੇ ਭਜਨ ਪ੍ਰਿਆਤ ਛੰਦ ਨਮਸਤ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਅਨਾਮੇ ਸਮਸਤ ਨਿਵਾਸੇ ਨਕਾਮੰਗ ਬੇਪੂਤੇ ਸਮਸਤ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੇਪੂਤੇ ਸਦਾ ਸੱਚ ਦਾਨੰਦ ਸਧਰਮ ਪ੍ਰਣਾਸੀ ਕਰਿਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਬੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰਿਮੁਲ ਰਹੀਮੇ ਚਤ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯਮ ਪਹੁ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪਰਣਾਸੀ ਦਇਆਲੰ ਸਰੂਪੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹ ਪ੍ਰਸਾਦ ਸਵਈਏ ਸਰਾਵਗ ਸੁਧ ਸਮੋਹਨ ਸਿਧਨ ਕੇ ਦੇ ਪ੍ਰਿਯੋ ਘਰ ਜੋਗ ਜਤੀ ਕੇ ਸੂਰ ਸਦਾਰਦਨ ਸੁਧ ਸਿਧਾਧਕ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੇ ਕਰਤੀ ਕੇ ਮਾਤਿ ਮਤੰਗ ਜਰ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦਤ ਪਾਉਣ ਕੇ ਕੌਣ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਭੂ ਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਤੇ ਭਾਈ ਤੂੰ ਕਾਹ ਭਾਈ ਭੂਪਤ ਅੰਤ ਕੌ ਨਾਂਗੇ ਭਾਈ ਪਧਾਰੇ ਜੀਤ ਪਿਰਾ ਸਭ ਦੇ ਸਥਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੋੜ ਗਜਾਨਕ ਸੁੰਦਰ ਹਿੰਸਤ ਹੀ ਹਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨੰਤ ਕੁਵੰਤ ਕੀ ਧਾਮ ਸੁਧਾਰੇ ਤੀਰਥ ਨਾਨ ਦਇਆ ਦਮ ਦਾਨੋ ਸੋ ਸੰਜਮ ਨੇਮ ਅਨੇਕ ਸਿੱਖਾਏ ਵੇਦ ਪੁਰਾਣ ਕਤੇ ਪੁਰਾਣ ਜਮੀਨ ਜਮਾਨ ਸਬਾਨ ਕੀ ਪੇਖਾ ਪਵਨ ਆਹਾਰ ਜਤੀ ਜਤਾਰੋ ਸਭੈ ਸੁਵਿਚਾਰ ਹਜ਼ਾਰਕ ਦੇਖਾ ਹੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੇਕ ਨ ਲਿਖਾ ਸੁਧ ਸਿਪਾਹਾ ਦੁਰੰਤ ਦੁਬਾਹ ਸੁਸਾ ਸੁਨਾ ਦੁਰ ਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਦੰਤ ਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹਿਸਾਰ ਕੀ ਧਾਰ ਪਚਈਆ ਤੋਰ ਦਿਸ ਮਲਿੰਦ ਮਵਾਸਨ ਮਾਤਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੇਕ ਦਵਈਆ ਦਾਨਵ ਦੇ ਫਨੰਦਨ ਸਾਤਰ ਭੂਤ ਹੋਏ ਭਾਣ ਜਪਾਂਗੇ

ਪਰ ਜਾ ਤੈਨੂੰ ਪਾਪਨ ਕੇ ਬਹੁਪੁੰਜ ਖਪੈਗੀ ਸਾਧ ਸਮੂਹ ਪ੍ਰਸੰਨ ਪ੍ਰਿਆ ਜਗ ਸੱਤਰ ਸਭੈ ਅਵਲੋਕ ਚੱਪੈਗੇ ਮਾਨਵ ਇੰਦਰ ਬਜਿੰਦਰ ਰਾਤ ਪਉ ਜਾਉਣ ਤਰਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਕਦਾਨੂ ਨੇਕ ਸੋਮ ਬਰਸਾਤ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਪਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗੂ ਤੇ ਨਰ ਫਿਰ ਨਾ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂਦ ਕਹਿ ਬੈਠ ਰਹੋ ਭਗਤ ਧਿਆਨ ਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰ ਲੋਗ ਉੱਪਰ ਲੋਕ ਗਵਾਇਓ ਬਾਸਕੀ ਵਿਖਿਆਨ ਸੋ ਬੈਠ ਕੇ ਐਸੇ ਹੀ ਅਸੇ ਸੋ ਬੈਸ ਬਤਾਇਓ ਸਾਧ ਕਾਹੂ ਸੁਣ ਲਿਓ ਸਬੈਦ ਨੂੰ ਪ੍ਰੇਮ ਕੀ ਉਤਨੇ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੋ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਕੇ ਹਰ ਅਬਾਚੀ ਦਿਸਾ ਮਹਿ ਕਾਹੂ ਪਛਾਹ ਕੋਸੀ ਸੁਨਵਾਇਓ ਕੋ ਬਤਾਨ ਕਪੂਤ ਹੈ ਪਸ ਕੋ ਮ੍ਰਿਤਾਨ ਕਪੂਜਨ ਧਾਇਓ ਕੂਰ ਕਰੇ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ

ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਬਿਓ ਬਾਚੋ ਬੇਨਤੀ ਚੌਪਈ, ਅਮਰੀ ਕਰੋ ਹਾਥ ਦਰ ਛਾ। ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਬੂ। ਆਪ ਹਾਥ ਦੈ ਮੋਹ ਬਚਾਓ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ। ਸਭ ਬੈਰਨ ਕੋ ਆਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾੜ ਕੋਈ ਅਵਣ ਧਿਆਉ। ਜੋ ਬਰ ਚਾਹੁ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ। ਆਪ ਹਾਦੈ ਮੁਝੇ ਅਬਰਿਆਏ, ਮਰਨ ਕਾਲ ਕਾ ਤ੍ਰਾਸਨ ਵਰਿਆਏ। ਹੋ ਜੋਸਦਾ ਹਮਾਰੇ ਪੱਛਾ, ਸ੍ਰੀ ਅਸਤੋ ਜੋ ਕਰੇ ਹੋ ਰੱਛਾ। ਰਾਖ ਲੇ ਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਮ ਕੇ ਹੰਤਾ, ਤਮੋਹ ਪੁਰੀ ਚਾਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਅਤਮਾਸਾ। ਜਵਨ ਕਾਲ ਜੋਗੀ ਸਭ ਕੀਓ, ਬੇਦਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹਰਤਾ ਹੁਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤਿ ਕੈ ਅਵਤਾਰਾ, ਸੋਇ ਗੁਰੂ ਸਮਝੇ ਹੁਮਾਰਾ। ਨਮਸਕਾਰ ਤੇ ਸਿੱਖੋ ਹੁਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੁਹੰਮਦ ਕੀਓ। ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਣਤਾ। ਚੀਟੀ ਤੇ ਕੁੰਚਰਿਆ ਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪੜ ਪੜ ਕੀ ਜਾਣੈ। ਜਬਦ ਕਰ ਕਰਾ ਕਰ ਤਾਰਾ, ਪ੍ਰਜਾ ਧਰ ਤਪ ਦੇਹ ਪਾਰਾ। ਜਬ ਆ ਕਰ ਕਰਤ ਹੋ ਕਬ ਹੋ, ਤੋ ਮੈਂ ਮਿਲਤ ਦੇਹ ਧਰ ਸਭ ਹੋ। ਜੇਤੇ ਬਦਨ

ਤਾਕਾ ਮੂੜੋ ਚਾਰਦ ਪੇਦਾ ਜਾਂ ਕੋ ਪਿਹਮ ਨਾ ਪਾਵਦ ਬੇਦਾ ਉਨ ਤਾਂ ਕੋ ਕਰ ਪਾਹਨ ਅਨੁਮਾਨ ਤਮਾਹ ਮੂੜ ਕਚ ਭੇਦ ਨ ਜਾਣ ਤਮਾਹ ਦੇਵ ਕੋ ਕਹਿਤ ਸਦਾ ਸਿਵੋ ਨਿਰੰਕਾਰ ਕਾ ਚਿੰਤ ਨ ਪੇਵ ਆਪੇ ਆਪਣੀ ਬੁੱਧ ਜਿਤੀ ਵਰਣ

ਦੀਨੀ ਉਤ ਭੁਜ ਖਾਣ ਬਹੁਰ ਰਸ ਦੀਨੀ ਕਹੂ ਰਾਜਾ ਹੋ ਬੈਠਾ ਕਹੁ ਸਿਮਟ ਭਾਇ ਸ਼ੰਕਰ ਕੈਠਾ ਹੋ ਸਿਗਰੀ ਸਿਰ ਦਿਖਾਈ ਅਚੰਭਵ ਆਦਿ ਜੁਗਾਤ ਸਰੂ ਸਜਮ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਾਰੂ ਸਿੱਖ ਸੰਘਰੋ ਦੁਰਜਿਤੇ ਉਠੋ ਤੁਤ ਪਾਤਾ ਸਕਲ ਮਲੇਸ ਕਰੋ ਰਣ ਘਾਤਾ ਜੇ ਅਸ ਧੋਜਿਤ ਅਵਸਰਣੀ ਪਰੇ ਤਿਨਕੇ ਦੁਰ ਦੁਖਤ ਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕ ਹੈ ਰੱਛਾ ਹੋਇ ਤਾ ਸਵ ਕਾਲਾ ਦੁਸ਼ਟ ਅਰਿਸ਼ਟਰਾਂ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਸ ਨ ਹਰਿਓ ਤਾਂ ਕਿ ਤਾਪ ਤਨੁਕ ਮੈਂ ਹਰ ਹੋ ਰਿਧ ਸਿਧ ਕਰਮੋ ਸਭ ਹੋਈ ਜੋ ਉਰਛਾ ਛੁਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਇ ਹੂੰ ਬਾਰਾ ਜਿਨੁੜਾ ਨਾਮ ਤੇ ਹਾਰੂ ਕਹਾ ਦਰ ਦੁਰ ਦੁਖ ਤੇ ਰਹਾ ਕੜਕ ਕੀਤ ਮੈਂ ਸਰਣ ਤੇ ਹਾਰੀ ਆਪ ਹਾ ਦੈ ਲਿਹੋ ਬਾਰੀ ਸਰਬ ਠੋਰ ਮੋਹੋ ਹੋ ਸਹਾਈ ਦੁਰ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਵਿਕ ਸਕਲ ਦੇਹ ਕੋ ਹਰਤਾ ਦੁਰ ਦੁਖੀ ਅਨਕੋ ਛੈ ਕਰਤਾ।

ਸੁਣਾਏ ਗੁੰਗ ਜੋ ਜਾਹਿ ਸੁਰੇ ਸੁਨਾ ਪਾਵਈ ਸੁਨਾ ਮੁੜ ਚਤਲਾ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚਾਉ ਭਾਈ ਕੋ ਕਹਿ ਚਾਉ ਭਾਈ ਸੰਬਤ ਸਤਰਹ ਸਹਿਸ ਪੁਣ ਜੈ ਅਰਧ ਸਹਿਸ ਪੁਣ ਦੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਥ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂ ਕਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤਿ

ਸਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾ ਹੀਆਂ ਰਾਗਰਤਨ ਪਰਿਵਾਰ ਪਰੀਆਂ ਸ਼ਬਦ ਗਾ ਵੜਿਆਈਆਂ ਸ਼ਬਦ ਉਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋ ਹਰਨਾਲੀ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਣ ਸਭਨਾ ਗੱਲ ਸਮਰੱਥ ਸਵਾਮੀ ਸੋਕੇ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹਿ ਨਾਲੇ ਸਾਚੇ ਸਾਹਿਬ ਬਾਂ ਕਿਆ ਨਾਹੀਂ ਘਰ ਤੇਰਾ ਹੀ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰੂ ਬਾਨੋ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਾ ਏ ਘਰ ਸੁਭਾਗਾ ਸ਼ਬਦ ਵਾਜੀ ਕਾਲਾ ਜਿਤ ਕਰ ਧਾਰੀ ਆ ਪੰਚ ਦੋਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਰਹਦ ਵਾਜੇ ਸਾਚੀ ਲਿਵੈ ਬੇਨੁ ਦੇਹਨ ਮਾਣੀ ਲਿਵੈ ਵਾਜ ਹੋ ਕਿਆ ਕਰੇ ਵਿਚਾਰੀਆ

ਬਾਜੋ ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਦਿਨ ਕਾ ਮੋਹ ਟੁੱਟਾ, ਤਿਨ ਕਾ ਸਬਦ ਸੱਚਾ ਸੰਵਾਰੇ।

ਭਾਵੇਂ ਤਾਂ ਸੋਜਣ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਪ੍ਰਹ ਦਹ ਦਿਸਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਜਣ ਪਾਵੇ। ਆਵੋ ਸੰਤ ਪਿਆਰੇ ਅਕਤ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਤ ਕੇਰੀ ਕਿਤ ਦਵਾ ਦੇ ਪਾਈਏ। ਤਾਨੂ ਮਾਨੂ ਧਾਨੂ ਸਭ ਸਭ ਗੁਰ ਕੋ ਹੁਕਮ ਮੰਨੇ ਪਾਈਏ, ਹੁਕਮ ਮੰਨੇ ਹੋ ਗੁਰੂ ਕੇਰਾ।

ਗੁਰੂ ਬਾਣ ਕੀਤਾ ਤਸਬ ਟਹੋਂ ਜਨਮਹੁ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲ ਨਾਹੀਂ ਤਿਸ ਨਾਲ, ਕਿਉਂ ਚਿਤਲਾਈ ਹੈ ਐਸਾ ਕੰਮ ਮੂਲੇ ਨਾ ਕੀਚਿਆ ਜਿੱਥੇ ਅੰਤ ਪਛੋਤਾ।

ਪਾਇਆ ਕਰੈ ਤੇਰਾ ਆਪਣਾ ਆਤਮ ਜਾਣਹੀ। ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੀ, ਆਖੈ ਤਾਂ ਵੇਖੈ ਸਭ ਤੂੰ ਹੈ ਜਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ।

ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੈ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤੈਨੂੰ ਕੈ ਮਨ ਮੱਸਿਆ ਜਿਹਨੂੰ ਧਰੋਹ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨ ਹਰਤਿਆਇਆ ਹਰਤਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਮ ਸਹਿਤ ਸੋ ਪਿਤ ਸੰਗਤ ਸਭਾਈਆ ਕਹਿੰਦੇ ਪੁੱਛਣ ਦੇ ਪੁੱਤ ਸੇ ਪੁੱਜਣੀ ਮਨ ਮਸਾਇਆ ਕਹਿ ਨਾਨਕ ਸੇ ਪੁੱਜਣੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਾਜ ਨਾ ਉਪਜੈ ਬਿਨ ਸਾਜਾ ਸਹਿ ਸਾ ਨਾ ਜਾਏ ਨਹਿ ਜਾਏ ਸਹਿ ਸਾ ਕਿਸ ਨੂੰ ਰਾਹ ਕਰਮ ਕਮਾਏ

ਕਹਿ ਨਾਨਕ ਗੁਰਪ੍ਰਸਾਦ ਦੀ ਸਹਿਜ ਉਪਜਾ ਸਹਿਸਹਿ ਉਜਾਏ, ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਵਰਣ ਮਨਹ ਵਿਸਾਰਿਆ, ਵੇਦਾਂ ਮੈਂ ਹੈ ਨਾਮ ਉੱਤਮ, ਸੋ ਸੁਣਹਿ ਨਾਹੀ ਪਿਰਾਂਜੋ ਬੇਤਾਲਿਆ। ਕਹਿ ਨਾਨਕ ਜਿਨ ਸਤ ਜਿਆ, ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ। ਜੀਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋਏ ਪਹੁੰਚਾ ਨਾਹੀ ਮਨਸਾ ਸਤਿ ਮਾਣੀ, ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰੂ ਨਾਲੇ।

ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ, ਹਰ ਹਰ ਨਿਤ ਕਰ ਹਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰਲਾਇਆ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਥਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ।

ਸਿਵ ਸਕਤੀਆਂ ਪੁਪਾਏ ਕੈ ਕਰਤਾਇਆਂ ਪੇ ਹੁਕਮਰਤਾਏ, ਹੁਕਮਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤੋ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਵਲਾ।

ਸਾਰ ਭਵ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰਮਨ ਮੱਸਿਆ ਬੋਲਹੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸ ਨੂੰ ਅਨੰਦਨ ਹੱਲ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ ਸੋ ਕਿਉਂ ਮਨ ਵਸਾਰੀਐ।

ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੁ ਮਸਾਰੀਐ। ਜਸੀ ਅਗਰ ਉਧਰ ਮਹਿਤਾ ਸੀ ਬਾਹਰ ਮਾਇਆ ਮਾਇਆ ਅਮਰੋ ਜਸੀ ਅਗਰ ਉਧਰ ਮਹਿਤਾ ਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਥੇ ਵਿਸਰਾ ਹੈ ਮਾਹੁ ਪੂਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੇ ਬਟਹੋ ਰਹਿ ਲੋਕ ਵਿਲ ਲਾਏ ਐਸਾ ਸਤਿਗੁਰੁ ਜੀ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਿਹਾ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨ ਕੇ ਨਾਨਕਾ ਜਿਨ ਹਰ ਪੱਲੇ ਪਾਏ।

ਜੀਓ ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰਦਾਸ ਮੇਰੀ ਮਨ ਹੋਵਾ ਬਣਜਾਰਾ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੁਰ ਕੀਤਾ ਜਿੱਤਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹੁਣ ਤਿਸਨਾ ਲਾਗੇ ਆਏ ਕਹਿ ਨਾਨਕ ਹੋਰ ਅੰਨ ਰਸ ਸਭ ਵੀਸਰੇ ਜਾਂ ਹਰ ਵਸੈ ਮਨ ਆਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ

ਮੰਦਰ ਬਣਿਆ ਅਰਗਾ ਉਹ ਮੰਗਣ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਲਣ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ ਅਰਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਆ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾਂ ਜਾਂ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਥ ਨਰਤਿਆ ਸੋ ਹਰ ਮਨ ਨਮਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ

ਹਰਬਿਨ ਅਵਰਣ ਦੇਖੋ ਕੋਈ ਨਦਰੀ ਹਰ ਨੇ ਹੱਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰਬਿਨ ਅਵਰਣ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਮਨ ਹੋ ਮੇਰੇ ਹੋ ਸਾਚੈ ਸੁਣਨਾ ਨੂੰ ਪਠਾਏ, ਸਾਚੈ ਸੁਣਨਾ ਨੂੰ ਪਠਾਏ, ਸ੍ਰੀ ਲਾਇ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਚਨਾ ਰਸ ਮਾਣੀ, ਸੱਚ ਅਲੱਕ ਵਡਾਣੀ, ਤਾਂ ਕੀ ਗਤ ਕਹੀ ਨਾ ਜਾਈ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ।

ਸਤ ਸਤ ਧਿਆਵੇ ਹੈ ਸਚੋ ਧਿਆਵੇ ਜਾਂ ਤੂੰ ਭਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੀ ਸੋ ਜਨ ਪਾਵੇ ਹੈ ਕਹਿ ਨਾਨਕ ਸੱਚ ਸੋਹੇ ਲਾ ਸੱਚਾ ਕਰ ਗਾਵੇ ਅਨੰਤ ਸਰੋਹ ਬੜ ਭਾਗੀ ਆਉ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਭਾ ਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ।

ਵਿਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।

ਸਲੋਕ ਮਹਲਾ ਪਹਿਲਾ। ਨਾਨਕ ਮੇਰੇ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ, ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੈ ਤਾਹੇ।

ਪੌੜੀ ਸਤਿਗੁਰੂ ਵੱਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਨਿੰਦਿਆ, ਇਹਨੇ ਤ੍ਰਿਜਗਤ ਨਿਹਾਲਿਆ, ਖਸਮ ਛੋੜ।

ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀਆਂ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚ

ਸੰਗਤ ਜੀਓ, ਕੀਰਤਨ ਕਰਦਿਆਂ ਜਥੇ ਪਸੰਦ ਬੇਨ ਭੁੱਲਾਂ ਹੋਈਆਂ। ਆਪ ਗੁਰੂ ਸੰਗਤ ਬਖਸ਼ਣ ਯੋਗ ਹੋ ਵਾਸਤੇ ਆਪ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲ ਤਾਂ ਕਰੋਗੇ ਜੀ। ਚੱਲ ਰਹੀ ਗੁਰਬਾਣੀ ਦੀ ਕਥਾ, ਗੁਰਬਾਣੀ ਵਿਚਾਰ, ਸਤਿਕਾਰ ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ।

ਪਰਲੋਕ ਵਿੱਚ ਨਾਲ ਨਹੀਂ ਨਿਭਦਾ। ਇਸ ਸਰੀਰ ਦੇ ਸੁੱਖ ਨੇ, ਇਹ ਸਰੀਰ ਦੇ ਸੁੱਖ ਧਾਰਨ ਕਰਕੇ ਸੁੱਖਾਂ ਦੀ ਇੱਛਾ ਲੈ ਕੇ ਬੰਦਾ ਬਹੁਤ ਭਾਰੀ ਮਾਇਆ ਘਰ ਬਾਰ ਔਰ ਤ੍ਰਿਗੁਣੀ ਮਾਇਆ ਜਿਹੜੀ ਉਹ ਇਕੱਠੀ ਕਰਦਾ ਹੈ। ਮਾਇਆ ਦੇ ਸੁੱਖਾਂ ਦੀ ਇੱਛਾ ਰੱਖ ਕਿ ਉਨੇ ਹੀ ਮੇਰੇ ਸਰੀਰ ਨੂੰ ਸੁੱਖ ਵੱਧ ਪ੍ਰਾਪਤ ਹੋਣਗੇ, ਮੈਂ ਸੁਖੀ ਹੋਵਾਂ, ਤਨ ਮਨ ਸੁਖੀ ਹੋਵੇ। ਲੇਕਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਮਨ ਦਾ ਸੁੱਖ ਸੂਖਮ ਸਰੀਰ, ਇਹ ਤਨ ਵਿੱਚ ਰਹਿੰਦਿਆਂ ਹੋਇਆਂ ਵੀ ਮਨ ਦੀ ਸ਼ਾਂਤੀ, ਸਿਆਣੇ ਕਹਿੰਦੇ ਨੇ, ਬੁੱਧੀਮਾਨ ਕਹਿੰਦੇ ਨੇ ਵੀ ਅਸਲ ਧਨ ਜਿਹੜਾ ਮਨ ਦੀ ਸ਼ਾਂਤੀ ਹੈ, ਮਨ ਦਾ ਸੁੱਖ ਹੈ ਜਿਹਦੇ ਕੋਲ, ਅਸਲ ਧਨੀ ਬੰਦਾ।

ਹਜ਼ਾਰ ਮਾਲ ਆਦਿ ਇਕੱਠਾ ਕੀਤਾ, ਉਹਦਾ ਕੀ ਫਾਇਦਾ? ਉਹਦਾ ਤੇ ਸੰਬੰਧ ਕੋਈ ਹੈ ਹੀ ਨਹੀਂ। ਜੇ ਸਰੀਰ ਵੀ ਨਹੀਂ ਨਾਲ, ਸੂਖਮ ਸਰੀਰ ਹੈ ਮਨ, ਮਨ ਬੁੱਧ ਚਿੱਤ ਅਹੰਕਾਰ ਅੰਤਸ਼ਕਰਨ, ਉਹਦੇ ਨਾਲ ਕੁਝ ਵੀ ਨਹੀਂ ਨਿਭ। ਉਹਦਾ ਸਾਥੀ ਹੈ ਤੇ ਜੀਵ ਆਤਮਾ ਦਾ ਵਾਹਿਗੁਰੂ ਦਾ ਨਾਮ ਹੈ, ਬੰਦਗੀ ਹੈ, ਸੇਵਾ ਹੈ, ਸਿਮਰਨ ਹੈ। ਜੇ ਉਹ ਕੀਤਾ ਤੇ ਉਹ ਨਾਲ ਤੋੜ ਨਿਭਦਾ ਹੈ। ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹੀ ਪਾਵਨ ਸ਼ਬਦ ਵਿੱਚ ਸਮਝਾ ਰਹੇ, ਜਿਸ ਨੂੰ ਆਪਣਾ ਬਣਾਇਆ ਹੁੰਦਾ ਬੰਦੇ ਨੇ ਉਹ ਆਪਣੇ ਨਹੀਂ ਹੁੰਦੇ, ਪਰਾਏ ਹੋ ਜਾਂਦੇ ਨੇ। ਜਿਹਨੂੰ ਪਰਾਇਆ ਬਣਾਇਆ ਵਾਹਿਗੁਰੂ ਦੇ ਨਾਮ ਨੂੰ ਤਿਆਗ ਕੇ, ਯਾਦ ਨੂੰ ਭੁਲਾ ਕੇ, ਉਹ ਆਪਣਾ ਹੈ। ਸਭ ਕੇ ਛਾਪਣਾ ਇੱਕ ਰਾਮ ਪਰਾਏ।

ਤੇਰੇ ਅਖੀਰ ਸਮੇਂ ਜਦੋਂ ਸਰੀਰ ਸੁੱਟੇਗਾ, ਛੁੱਟ ਜਾਵੇਗਾ, ਇਹ ਜੀਵ ਆਤਮਾ ਸਰੀਰ ਰੂਪੀ ਚੋਲੇ ਨੂੰ ਲਾ ਕੇ ਸੁੱਟ ਦੇਵੇਗੀ, ਛੱਡ ਕੇ ਚਲੀ ਜਾਵੇਗੀ। ਉਦੋਂ ਇਹ ਸੂਖਮ ਸਰੀਰ ਜਿਹਨੇ ਜਿੱਤੋਂ ਲੇਖਾ ਲਿਆ ਜਾਣਾ, ਕਰਮਾਂ ਦਾ ਹਿਸਾਬ, ਉੱਥੇ ਕੰਮ ਨਹੀਂ ਆਵੇਗਾ। ਤਾਂ ਹੀ ਕਿਹਾ ਸੀ ਭਾਈ ਪ੍ਰਾਪਤ ਮਾਨੁੱਖ ਦੇਵਰੀਆ, ਆਪ ਜੀ ਦੇ ਸੁੰਦਰ ਬਚਨ ਨੇ, ਰਾਇ ਰਾਜ ਸਾਹਿਬ ਜੀ ਦੇ ਅੱਧ ਵਿਚਕਾਰ, ਭਾਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰਾ ਕਿਤੈ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ, ਤੇਰਾ ਕਾਜ ਨਾ ਗ੍ਰਹਿ ਰਾਜ ਮਾਲ, ਹੋਰ ਕੰਮ ਉੱਥੇ ਕੰਮ ਨਹੀਂ ਆਉਣੇ ਲੇਖੇ, ਤੇਰਾ ਕਾਜ ਨਾ ਬਿਖੈ ਜੰਜਾਲ, ਸੰਚਿਤ ਸੰਚਿਤ ਥੈਲੀ ਕੀਨੀ, ਪ੍ਰਭ ਉਸ ਤੇ ਡਾਰ ਅਵਰ ਕਉ ਦੀਨੀ। ਇਕੱਠਾ ਕਰਦਿਆਂ ਕਰਦਿਆਂ ਬਹੁਤ ਮਾਇਆ ਇਕੱਠੀ ਕਰ, ਉਹਤੋਂ ਖੋਹ ਕੇ ਫਿਰ ਮਹਾਰਾਜ ਸਰੀਰ ਇੱਕ ਦਾ ਛੁੱਟਦਾ, ਦੂਜੇ ਨੂੰ ਦੇ ਦਿੰਦਾ, ਧੀਆਂ ਪੁੱਤਰ ਸਾਂਭ ਲੈਂਦੇ ਨੇ, ਪੋਤਰੇ ਸਾਂਭ ਲੈਂਦੇ ਨੇ, ਗਾਂ ਇੱਕ ਤੋਂ ਖੋਹ ਕੇ ਦੂਜੇ ਨੂੰ ਮਿਲ ਜਾਂਦੀ ਹੈ, ਨਾਲ ਕਿਸੇ ਦਾ ਵੀ ਸਾਥੀ ਨਹੀਂ ਹੁੰਦੀ। ਹਾਂ, ਇਹਦੇ ਨਾਲ ਕੀਤੇ ਪੁੰਨ ਦਾਨ, ਸੇਵਾ ਸਿਮਰਨ ਚੰਗੇ ਪਾਸੇ ਲਾਈ ਤੇ ਸਹਾਇਤਾ ਕਰਦੀ ਹੈ, ਫਲਦੇ ਨੇ ਉਹ ਕਰਮ, ਫਲਦੇ ਨੇ। ਤੇਰਾ ਕਾਜ ਨਾ ਬਿਖੈ ਜੰਜਾਲ, ਤੇਰੇ ਕੰਮ ਨਹੀਂ ਆਉਣੇ ਮਾਇਆ ਦੇ ਜੰਜਾਲ, ਇਹ ਪਸਾਰਾ ਪਸਾਰਿਆ ਹੋਇਆ, ਇਹ ਮਾਇਆ ਦਾ ਜਾਲ ਬੁਣਿਆ ਹੋਇਆ, ਪਸਾਰਾ ਪਸਾਰਿਆ ਹੋਇਆ ਇਹ ਕਾਰੋਬਾਰ, ਤੇਰੇ ਜੀਵ ਆਤਮਾ ਦੇ ਅੰਤ ਸਮੇਂ ਇਹ ਕੰਮ ਆਉਣ ਵਾਲੇ ਨੇ, ਸਭ ਜੰਜਾਲ ਇੱਥੇ ਹੀ। ਮਿੱਤਰਾਂ ਦੀ ਵੀ ਸਹਿਤ ਮਾਇਆ ਦਾ ਬਹੁਤ ਵੱਡਾ ਆਸਰਾ ਬਣਾਇਆ ਮਨੁੱਖ ਨੇ, ਪ੍ਰੋਪਰਟੀ ਦਾ ਬਹੁਤ ਵੱਡਾ ਆਸਰਾ ਬਣਾਇਆ ਹੈ, ਸਮਝ ਲਿਆ। ਔਰ ਮਹਾਰਾਜ ਫਿਰ ਉਸ ਤੋਂ ਬਾਅਦ ਦੋਸਤ ਮਿੱਤਰ ਤਕੜੇ ਹੋਣੇ, ਰਾਜਨੀਤਿਕ ਲੋਕਾਂ ਨਾਲ ਮਿੱਤਰਤਾ ਹੋਣੀ, ਹੋਰ ਅਮੀਰ ਵਜ਼ੀਰਾਂ ਨੂੰ, ਰਾਜਿਆਂ ਮਹਾਰਾਜਿਆਂ ਨੂੰ ਪਿਆਰੇ ਮਿੱਤਰ ਬਣਾ ਲੈਣ, ਅਮੀਰਾਂ ਦੇ ਹੁੰਦੇ ਨੇ ਸ਼ਾਹੂਕਾਰਾਂ ਦੇ। ਟੈਸਟ ਮੀਤ ਜਾਣ ਸਭ ਛਲਾ, ਸੱਚੇ ਪਾਤਸ਼ਾਹ ਕਹਿੰਦੇ ਪਿਆਰੇ ਮਿੱਤਰ ਜਿਹੜੇ ਬਣਾਏ ਹੋਏ ਨੇ ਨਾ, ਟੈਸਟ ਮੀਤ ਜਾਣ ਸਭ ਛਲਾ, ਇਹਨਾਂ ਨੂੰ ਵੀ ਸਭ ਛਾਲੀ ਜਾਣ ਲੈ, ਧੋਖਾ ਰੂਪ ਹੀ ਨੇ, ਸਭ ਛਾਲੀ ਨੇ, ਮਾਇਆ ਕਰਕੇ ਨੇ ਮਿੱਤਰ ਬਣਦੇ ਹਨ ਬੰਦੇ ਦੇ, ਮਨੁੱਖ ਦੇ। ਜੇ ਮਾਇਆ ਕੋਲ ਆ ਤੇ ਸਭ ਕੋਈ ਹੱਥ ਮਿਲਾਉਂਦਾ ਹੈ, ਦੂਰੋਂ ਆ ਕੇ ਸਭ ਕੋਈ ਨਿਭਦਾ ਹੈ, ਸਭ ਕੋਈ ਜੈ ਜੈਕਾਰਾਂ ਕਰਦਾ ਹੈ। ਤਾਂ ਜੇ ਮਾਇਆ ਨਹੀਂ ਹੈ ਤੇ ਕੋਈ ਬਾਤ ਨਹੀਂ ਪੁੱਛਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਤਾਂ ਹੀ ਕਿਹਾ ਸੀ ਕਿ ਜੋ ਸਰ ਤਨ ਨਿਰਤਨ ਕਹਿ

ਉਹ ਵੀ ਫਿਰ ਛੱਡ ਜਾਂਦੇ ਨੇ ਸ਼ਾਲਾ। ਮਿੱਤਰ ਵੀ ਸਹਾਇਤਾ ਨਹੀਂ ਕਰਦੇ, ਮਿੱਤਰ ਕਣੇਰੇ ਕਰ ਥੱਕੀ ਮੇਰਾ ਦੁੱਖ ਕੱਟ ਕੋਏ, ਮਿਲ ਪ੍ਰੀਤਮ ਦੁੱਖ ਕੱਟੇ ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਸੱਚੇ ਪਾਤਸ਼ਾਹ ਹੀ ਸੱਚਾ ਮਿੱਤਰ ਹੈ, ਉਹਦਾ ਨਾਮ ਸਿਮਰਨ ਸੇਵਾ ਇਸ਼ਟ ਮੀਤ ਜਾਣ ਸਭ ਛਲਾ। ਸੇਵਾ ਕਰਨ ਵਾਲੇ ਤਨ ਸਫਲਾ ਹੋ ਜਾਂਦਾ ਹੈ, ਤਨ ਪਵਿੱਤਰ ਹੋ ਜਾਂਦਾ ਹੈ। ਸਿਮਰਨ ਕਰਨ ਨਾਲ, ਬੰਦਗੀ ਕਰਨ ਨਾਲ ਮਨ ਜਿਹੜਾ ਉਹਨੂੰ ਆਸਰਾ ਮਿਲਦਾ ਹੈ, ਮਨ ਪਵਿੱਤਰ ਹੋ ਜਾਂਦਾ ਹੈ, ਬਲਵਾਨ ਹੋ ਜਾਂਦਾ। ਇਸ਼ਟ ਮੀਤ ਜਾਣ ਸਭ ਛਲਾ, ਜਿਹੜੇ ਤੂੰ ਪਿਆਰੇ ਮਿੱਤਰ ਬਣਾਏ ਹੋਏ ਨੇ ਇਹ ਵੀ ਸਭ ਛਲ ਰੂਪ ਨੇ, ਉਸ ਵੇਲੇ ਸਭ ਛੱਡ ਜਾਂਦੇ ਨੇ। ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ, ਜਬੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ। ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਓ ਨੇਹੋ ਲਗਾਇਓ, ਅੰਤ ਬਾਰ ਬਿਨ ਨਾਨਕ ਹਰ ਜੀ ਕੋ ਕਾਮਨਾ ਆਇਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ। ਦਾਰਾ ਮੀਤ ਪੂਤ ਸੰਬੰਧੀ, ਦਾਰਾ ਪਰਿਵਾਰ, ਮੀਤ ਮਿੱਤਰ, ਸੰਬੰਧੀ ਰਿਸ਼ਤੇਦਾਰ ਸਾਰੇ ਧਨ ਦੇ ਨਾਲ ਹੀ ਜੁੜੇ ਹੋਏ ਨੇ। ਧਨ ਕਰਕੇ ਤੇਰੇ ਕੋਲ ਧਨ ਆ, ਸਭ ਆਉਂਦੇ ਨੇ, ਸਭ ਬੈਠਦੇ ਨੇ ਕੋਲ, ਸਭ ਝੁਕਦੇ ਨੇ। ਜਬੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ, ਜਦੋਂ ਨਿਰਧਨ ਹੋ ਜਾਂਦਾ ਉਹ ਮਨੁੱਖ ਸੰਗ ਛੱਡ ਕੇ ਸਾਰੇ ਚਲੇ ਜਾਂਦੇ, ਕੋਈ ਨੇੜ ਨਹੀਂ ਆਉਂਦਾ, ਦੇਣੇ ਪੈਣਗੇ, ਕੁਝ ਮੰਗ ਨਾ ਲਵੇ ਔਖੇ ਵੇਲੇ। ਛਲ ਰੂਪ ਆ ਮਾਇਆ ਜੀ, ਇਸ਼ਟ ਮੀਤ ਜਾਣ ਸਭ ਛਲਾ, ਇਹ ਹੀ ਛਲ ਹੁੰਦਾ ਨਾ। ਬੰਦਾ ਕਹਿੰਦਾ ਮੈਂ, ਮੇਰੀ ਬਾਤ ਨਹੀਂ ਪੁੱਛੀ, ਇੰਨੇ ਔਖੇ ਵੇਲੇ ਮੈਂ ਇੰਨੀ ਸਹਾਇਤਾ ਕੀਤੀ, ਇੰਨੇ ਪੈਸੇ ਦਿੱਤੇ, ਪਰ ਜਦੋਂ ਮੇਰੇ 'ਤੇ ਗੱਲ ਆਈ ਮੇਰੀ ਗੱਲ ਕਹਿ, ਮੇਰੀ ਸਹਾਇਤਾ ਨਹੀਂ ਕਹਿ। ਦੇਖੀਦੇ ਨੇ ਝੁਰਦੇ ਹੋਏ ਮਨੁੱਖ, ਝੂਰਦੇ ਹੋਏ, ਦੁਖੀ ਹੋਏ ਵੇਖੀ, ਸਭ ਛਲ ਰੂਪ ਆ। ਹਰ ਹਰ ਨਾਮ ਸੰਗ ਤੇਰਾ ਚਲਾ, ਵਾਹਿਗੁਰੂ ਸੱਚੇ ਪਾਤਸ਼ਾਹ ਹਰ ਵੇਲੇ ਜੋ ਹਰੀ ਅਕਾਲ ਪੁਰਖ ਹਰ ਇੱਕ ਜਗ੍ਹਾ 'ਤੇ ਵਿਆਪਕ ਇੱਕ ਰਸ ਹੈ, ਉਹ ਹਰੀ ਵਾਹਿਗੁਰੂ ਦਾ, ਵਾਹਿਗੁਰੂ ਦਾ ਨਾਮ ਜੋ ਹੈ, ਨਾਮ ਸੰਗ ਤੇਰਾ ਚਲਾ, ਉਹ ਤੇਰੇ ਨਾਲ ਜਾਵੇਗਾ, ਉਹ ਪੱਖ ਕਦੇ ਵੀ ਹਟੇਗਾ ਨਹੀਂ। ਇੱਕ ਰਸ ਪੱਖ ਪ੍ਰਾਪਤ ਹੋਵੇਗਾ, ਸੱਚਾ ਢੋਈ, ਸੱਚਾ ਢੋਆ ਜਿਹੜਾ, ਸੱਚੇ ਦਾ ਸੱਚਾ ਢੋਆ, ਆਪ ਜੀ ਦੇ ਪਾਵਨ ਬਾਣੀ, ਵਾਲ ਨਾ ਵਿੰਗਾ ਹੋਆ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਸੱਚੇ ਵਾਹਿਗੁਰੂ ਦਾ ਸੱਚਾ ਆਸਰਾ ਹੈ, ਸਦਾ ਨਾਲ ਨਿਭਣ ਵਾਲਾ ਆਸਰਾ ਹੈ, ਸਾਥੀ ਹੈ, ਜੀਵ ਆਤਮਾ ਦਾ ਸਾਥੀ ਹੈ, ਤੇ ਉਹ ਨਾਮ ਹੈ, ਬੰਦਗੀ ਹੈ। ਤੇਰਾ ਕਾ ਹਰ ਹਰ ਨਾਮ ਸੰਗ ਤੇਰਾ ਚੱਲਾ, ਵਾਹਿਗੁਰੂ, ਵਾਹਿਗੁਰੂ ਦਾ ਨਾਮ ਤੇਰੇ ਨਾਲ ਜਾਵੇਗਾ, ਜੀਵ ਆਤਮਾ ਦੇ ਨਾਲ ਸਾਥੀ ਨਿਭੇਗਾ। ਸੁਖਮਨੀ ਸਾਹਿਬ ਵਿੱਚ ਇਹ ਆਪ ਜੀ ਨੇ ਦੱਸਿਆ, ਮਾਤ ਪਿਤਾ ਸੁਖਮੀਤ ਨ ਭਾਈ, ਮਾਨੂਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸ਼ਕਲ ਹੋਵੈ ਤਾਰੀ, ਹਰਖੋ ਨਾਮ ਜਿਨ ਮਾਹੇ ਉਧਾਰੀ। ਵਾਹਿਗੁਰੂ ਦਾ ਨਾਮ ਸਾਥੀ ਹੈ, ਉੱਥੇ ਹਰ ਹਰ ਨਾਮ ਸੰਗ ਤੇਰਾ ਚੱਲੈ। ਇਹ ਧਨ ਜਿਹੜਾ ਦੌਲਤ ਥਿਰ, ਕਬੀਰ ਕੌਡੀ ਕੌਡੀ ਜੋਰ ਤੇ, ਜੋਰੇ ਲੱਖ ਕਰੋੜ, ਲੱਖਾਂ ਕਰੋੜਾਂ ਬੰਦਾ ਜੋੜ ਲੈਂਦਾ ਹੈ, ਜਮ੍ਹਾਂ ਕਰ ਲੈਂਦਾ ਹੈ,

ਸਰੀਰ ਰੂਪੀ ਲਗੋਟੀ ਤੋੜ ਲੈਂਦਾ, ਇਹਦੇ ਵਿੱਚ ਇੰਨੀ ਮਸਾਕਤ ਕਰਦਾ, ਕਮਜ਼ੋਰ ਹੋ ਜਾਂਦਾ, ਖੀਣ ਹੋ ਜਾਂਦੀ, ਅਖੀਰ ਡਿੱਗ ਪੈਂਦੀ ਹੈ। ਪਰ ਅੰਤ ਵੇਲੇ ਪ੍ਰਲੋਕ ਦੇ ਵਿੱਚ ਜੋ ਜੀਵ ਆਤਮਾ ਜਾਂਦੀ, ਕੁਝ ਵੀ ਨਹੀਂ ਮਿਲਿਆ, ਕੋਈ ਵੀ ਚੀਜ਼ ਨੇ ਸਹਾਇਤਾ ਨਹੀਂ ਕੀਤੀ ਉਸ ਵੇਲੇ, ਇਕੱਲੇ ਨੂੰ ਲੇਖਾ

ਜੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਜੇ ਨਾਮ ਗੁਰੂ ਦੇ ਕੋਲੋਂ ਗੁਰਮੰਤਰ ਮੂਲ ਮੰਤਰ ਗੁਰ ਦੀਖਿਆ ਨਹੀਂ ਲਈ, ਜੇ ਨਿਤਨੇਮ ਨਹੀਂ, ਸਭ ਕੀਤਾ ਕਰਾਇਆ ਫਿਰ ਨਿਰਾਰਥ ਹੈ, ਕਿਸੇ ਕੰਮ ਨਹੀਂ ਹੈ, ਕਿਸੇ ਅਰਥ ਨਹੀਂ ਹੈ, ਨਿਰਾਰਥ ਕਿਸੇ ਕੰਮ ਨਹੀਂ ਹੈ। ਅਨਦਿਨ ਸਾਹਿਬ ਸੇਵੀ ਹੈ ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਓ। ਵਾਹਿਗੁਰੂ ਦੇ ਨਾਮ ਦੇ ਆਸਰੇ ਦੁੱਖਾਂ ਵਿੱਚੋਂ ਨਿਕਲਿਆ ਜਾਂਦਾ ਹੈ, ਦੋਵੇਂ ਲੋਕਾਂ ਦੇ ਸੁੱਖ ਪ੍ਰਾਪਤ ਹੁੰਦੇ ਨੇ। ਨਾਮ ਸਿਮਰਨ ਕਰਨ ਵਾਲੇ ਗੁਰਮੁਖ ਗੁਰਸਿੱਖ, ਜੇ ਵਾਹਿਗੁਰੂ ਦਾ ਨਾਮ ਨਹੀਂ ਹਰ ਕੋਈ ਪਛਤਾ ਕੇ ਜਾਂਦਾ ਹੈ, ਹਰ ਕੋਈ ਪਛਤਾ ਕੇ ਜਾਂਦਾ। ਮਾਨਸ ਜਨਮ ਦਾ ਅਖੀਰ ਉੱਥੋਂ ਹੀ ਪਤਾ ਲੱਗਦਾ, ਹਾਰ ਕੇ ਚੱਲਿਆ ਕਿ ਜਿੱਤ ਕੇ ਚੱਲਿਆ ਅਖੀਰਲੇ। ਜੇ ਘਬਰਾਹਟ ਹੈ, ਪਛਤਾਵਾ ਹੈ, ਸੋਸ ਹੈ, ਹਾਰ ਗਿਆ ਬਾਜੀ ਸਮਝ ਲਓ। ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ, ਭਗਤ ਰਵਿਦਾਸ ਸਾਹਿਬ ਜੀ। ਜੇ ਖੁਸ਼ ਆ ਸਿਮਰਨ ਨਾਲ, ਸਿਮਰਨ ਕਰਦਾ ਕਰਦਾ ਹੋਇਆ ਬਿਨਾਂ ਚਿੰਤਾ ਤੋਂ ਖੇੜੇ ਵਿੱਚ ਗਿਆ, ਸਮਝ ਲਓ ਜਿੱਤ ਗਿਆ, ਸਫਲ ਹੋ ਗਿਆ, ਜਾਉਂਦੇ ਜੀ ਮੁਕਤ ਹੋ ਗਿਆ। ਸਾਰਾ ਕੁਝ ਨਿਰਾਰਥ, ਕਿਸੇ ਕੰਮ ਨਹੀਂ ਮਾਰਾ ਸੱਚੇ ਪਾਤਸ਼ਾਹ। ਬਿਨ ਹਰ ਸਗਲ ਨਿਰਾਰਥ ਕਾਮ, ਜਿਨ੍ਹਾਂ ਬਿਨਾਂ ਅਰਥ ਤੋਂ ਬਿਨਾਂ ਮਤਲਬ ਸਰਿਆ ਨਹੀਂ, ਆਪਣੇ ਵਾਸਤੇ ਪ੍ਰਲੋਕ ਸਵਾਰਿਆ ਨਹੀਂ, ਅੱਗੇ ਤੇ ਕੰਡੇ ਹੀ ਕੰਡੇ ਨਜ਼ਰ ਆਉਂਦੇ ਨੇ ਪ੍ਰਲੋਕ ਦੇ ਰਸਤੇ ਵਿੱਚ, ਸਾਰਾ ਕੁਝ ਐਵੇਂ ਚੱਲਿਆ, ਫਿਰ ਪਛਤਾਵਾ ਹੀ ਹੁੰਦਾ। ਤਾਂ ਹੀ ਕਿਹਾ ਸੀ

ਜਾਣ ਜਾਏਗੇ ਛੋਟ, ਜਦੋਂ ਪ੍ਰਾਣ ਛੁੱਟ ਜਾਣਗੇ, ਸਵਾਸ ਨਿਕਲ ਜਾਣਗੇ, ਫਿਰ ਪਛਤਾਵਾ ਹੀ ਹੋਵੇ। ਰਾਮ ਸਿਮਰ ਪਛਤਾਹੇਗਾ ਮਨ, ਵਾਹਿਗੁਰੂ ਦਾ ਰਾਮ ਦਾ ਸਿਮਰਨ ਕਰ ਲੈ, ਜੇ ਨਾ ਕੀਤਾ ਤੇ ਪਛਤਾਵੇ, ਫਿਰ ਤੇ ਪਛਤਾਵਾ ਹੀ ਰਹਿ ਜਾ, ਹੱਥ ਮਲਦਾ ਹੀ ਰਹਿ ਜਾ। ਬਿਨ ਹਰ ਸਗਲ ਨਿਰਾਰਥ ਕਾਮ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਜੇ ਬੰਦਗੀ ਨਹੀਂ ਹੈ, ਜੇ ਨਿਤਨੇਮ ਨਹੀਂ ਹੈ, ਸੇਵਾ ਨਹੀਂ ਹੈ, ਗੁਰਮੰਤਰ ਨਹੀਂ ਹੈ ਕੋਲ, ਮੂਲ ਮੰਤਰ

ਸਗਲ ਨਿਰਾਰਥ ਸਾਰੇ ਕਾਸੇ ਦਾ ਅੱਗੇ ਮਹਾਰਾਜ ਖੋਲਦੇ ਨੇ ਉਹਦੇ ਵਿੱਚ ਆਉਂਦਾ ਸੋਇਨਾ। ਸੋਨਾ ਸਭ ਤੋਂ ਮਹਿੰਗੀ ਚੀਜ਼, ਸੋਇਨਾ ਰੁਪਾ ਹੁੰਦੀ ਚਾਂਦੀ, ਸੋਨੇ ਦੇ ਬਣਾਏ ਹੋਏ ਗਹਿਣੇ ਇਕੱਠਾ ਕੀਤਾ ਹੋਇਆ ਸੋਨਾ ਚਾਂਦੀ। ਮਾਟੀ ਤੋਂ ਭਾਵ ਮਿੱਟੀ, ਮਿੱਟੀ ਤੋਂ ਭਾਵ ਆ ਪ੍ਰੋਪਰਟੀ, ਜ਼ਮੀਨ ਜਾਇਦਾਦ। ਜਾਇਦਾਦ ਜਿਹੜੀ ਬਣਾਈ ਮਾਟੀ, ਜ਼ਮੀਨ ਆਦਿਕ। ਦਾਮ ਆ ਦਮੜੇ, ਧਨ ਦੌਲਤ ਜੋ ਜਮ੍ਹਾਂ ਕਰਦਾ ਮਨੁੱਖ, ਇਹ ਹੀ ਕੁਝ ਰੱਖਦਾ ਹਰੇਕ ਬੰਦਾ। ਜਿੰਨਾ ਚਿਰ ਸਰੀਰ ਹੁੰਦਾ ਇਹਦੇ ਨਾਲ ਹੀ ਅਟੈਚਮੈਂਟ ਰਹਿੰਦੀ ਹੈ। ਸੋਇਨਾ ਚਾਂਦੀ ਜ਼ਮੀਨ ਦੌਲਤ ਕੈਸ਼ ਮਾਇਆ ਸਭ ਕੁਝ ਨਿਰਾਰਥ ਹੈ। ਧੰਨ ਗੁਰੂ ਅਰਜਨ ਬਿਨ ਹਰ ਸਗਲ ਨਿਰਾਰਥ ਕਾਮ, ਸੋਇਨਾ ਰੁਪਾ ਮਾਟੀ ਦਾਮ। ਇਹ ਸਾਰਾ ਸਗਲ ਤੋਂ ਭਾਵ ਇਹ ਸਭ ਕੁਝ। ਰਾਵਣ ਨੇ ਵੀ ਸੋਇਨੇ ਦੀ ਲੰਕਾ ਬਣਾਈ ਸੀ, ਬਣਾਈ ਸ਼ਿਵਜੀ ਨੇ ਸੀ। ਪਾਰਵਤੀ ਦੇ ਰਹਿਣ ਵਾਸਤੇ ਕਿਹਾ ਸੀ ਆਪ, ਕਦੇ ਡੰਡਾ ਜਾਂ ਚੁੱਕ ਕੇ ਉੱਥੇ ਤੁਰੇ ਫਿਰਦੇ ਹੋ, ਕਦੇ ਉੱਥੇ। ਆਪਾਂ ਨੂੰ ਵੀ ਇੱਕ ਘਰ ਬਣਾ ਕੇ ਰਹਿਣਾ ਚਾਹੀਦਾ, ਵਿਸ਼ਨੂੰ ਬੈਕੁੰਠ ਵਿੱਚ ਰਹਿੰਦਾ ਹੈ ਬੜਾ ਸੋਹਣਾ ਬਣਾ ਕੇ। ਤੁਸੀਂ ਐਵੇਂ ਇੱਕ ਥਾਂ ਟਿਕਦੇ ਹੀ ਨਹੀਂ, ਕਦੇ ਉੱਥੇ ਕਦੇ ਉੱਥੇ, ਨਾਲ ਹੀ ਮੈਨੂੰ ਲਈ ਫਿਰਦੇ। ਸੋਹਣਾ ਘਰ ਬਣਾ ਕੇ ਵਿਸ਼ਵਕਰਮੇ ਨੂੰ ਕਹਿ ਕੇ ਸੋਇਨੇ ਦੀ ਲੰਕਾ ਬਣਵਾਈ ਸੀ ਆਪਣੇ ਰਹਿ। ਰਾਮਨੇ ਦਾ ਉਪਾਸ਼ਕ ਸੀ ਬਹੁਤ ਵੱਡਾ, ਕਿਹਾ ਮੰਗ ਕੀ ਮੰਗਦਾ, ਸੋਨੇ ਦੀ ਲੰਕਾ ਮੈਨੂੰ ਦੇ ਦਿਓ। ਉਹ ਲੈ ਲਈ ਸੀ, ਕਿਹਾ ਚੱਕ ਲੈ। ਸੋ ਆਪਾਂ ਨੂੰ ਕਿਹਨੇ ਰਹਿਣ ਦੇਣਾ ਇੱਥੇ। ਸੋਨੇ ਦੀ ਲੰਕਾ ਸੀ ਰਾਵਣ ਕੋਲ, ਬਹੁਤ ਕੁਝ ਸੀ। ਤਾਂ ਹੀ ਕਿਹਾ ਭਗਤ ਕਬੀਰ ਸਾਹਿਬ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕੁਝ ਵੀ ਨਹੀਂ, ਹੰਕਾਰ ਕੀਤਾ ਲੋੜਿਆ, ਮੂਰਖੀ ਖਵਾਇਆ, ਕੀ ਲੈ ਗਿਆ। ਮੂਰਖਾ ਇਹ ਬੰਦੇ, ਏਡਾ ਵੱਡਾ ਰਾਵਣ, ਸੋਨੇ ਦੀ ਲੰਕਾ ਸੀ ਜਿਹਦੇ ਕੋਲੇ, ਮੂਰਖਾ ਤੂੰ ਕਾਹਦੇ ਵਾਸਤੇ ਚਿੱਤ ਲਾਇਆ ਇਹਦੇ ਵਿੱਚ। ਸੋ ਕੀ ਲੈ ਗਿਆ ਉਹ, ਕੁਝ ਵੀ ਨਹੀਂ ਲੈ ਗਿਆ। ਅਖੀਰ ਤੇ ਦੋ ਰੱਤੀਆਂ ਸੋਨਾ ਵੀ ਮੂੰਹ ਵਿੱਚ ਪਾਉਣ ਨੂੰ ਨਹੀਂ ਮਿਲਿਆ ਸੀ, ਐਸੀ ਹਾਲਤ ਹੋਈ ਸੀ। ਲੰਕਾ ਵੀ

ਇਹ ਸਾਰਾ ਕੁਝ ਨਿਰਾਰਥ ਕੋਈ ਵੀ ਨਾਲ ਨਹੀਂ ਨਿਭਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕੀ ਕਰੀਏ, ਕਾਹਦਾ ਆਸਰਾ ਲਈਏ? ਸੱਚੇ ਪਾਤਸ਼ਾਹ ਜੀ ਅੱਗੇ ਮੇਰ ਕਹਿਣ, ਗੁਰ ਕਾ ਸ਼ਬਦ ਜਾਪ ਮਨ ਸੁਖਾ। ਗੁਰੂ ਦਾ ਸ਼ਬਦ ਉਪਦੇਸ਼ ਲੈ ਕੇ ਜਨਮ ਨੂੰ ਸਫਲਾ ਕਰ, ਜ਼ਿੰਦਗੀ ਨੂੰ ਸੋਹਣੀ ਬਣਾ, ਸਬਰ ਸੰਤੋਖ ਨਾਲ ਰਹਿ। ਗੁਰ ਕਾ ਸ਼ਬਦ ਜਾਪ ਮਨ ਸੁਖਾ। ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਲੈ ਕੇ, ਗੁਰੂ ਦਾ ਸ਼ਬਦ ਮੂਲ ਮੰਤਰ, ਗੁਰਮੰਤਰ ਨਿਤਨੇਮ, ਗੁਰੂ ਦਾ ਸ਼ਬਦ ਹੀ ਹੈ ਬਾਣੀ। ਪੰਜ ਬਾਣੀਆਂ ਦਾ ਘੱਟ ਤੋਂ ਘੱਟ ਸਵੇਰੇ ਨਿਤਨੇਮ, ਦੋ ਦਾ ਸ਼ਾਮ, ਹਰ ਵੇਲੇ ਸਿਮਰਨ, ਕੰਮ ਕਾਜ ਕਰਦਿਆਂ, ਜਾਂਦਿਆਂ ਆਉਂਦਿਆਂ। ਗੁਰ ਕਾ ਸ਼ਬਦ ਜਾਪ ਮਨ ਸੁਖਾ। ਗੁਰੂ ਦੇ ਸ਼ਬਦ ਦਾ ਜਾਪ ਕਰ ਵਾਰ ਵਾਰ। ਜਾਪ ਹੁੰਦਾ ਹੈ ਵਾਰ ਵਾਰ ਰਸਨਾ ਤੋਂ ਕਰ, ਇੱਕ ਵਾਰ ਨਹੀਂ, ਹਰ ਰੋਜ਼ ਕਰਨਾ ਨੇਮ ਨਾਲ, ਨਿਯਮ ਨਾਲ। ਹਰ ਰੋਜ਼ ਬਾਣੀ ਪੜ੍ਹਨੀ ਹੈ, ਮੂਲ ਮੰਤਰ ਹਰ ਰੋਜ਼ ਜਪਣਾ ਹੈ। ਨਵਾਂ ਆਨੰਦ ਆਵੇਗਾ, ਨਵਾਂ ਖੇੜਾ ਆਵੇਗਾ, ਮਨ ਦਾ ਟਿਕਾ ਬਣੇਗਾ, ਸਬਰ ਸੰਤੋਖ ਆਵੇਗਾ, ਰਹੱਸ ਪੈਦਾ ਹੋਵੇਗਾ। ਜਾਪ ਹੁੰਦਾ ਵਾਰ ਵਾਰ। ਗੁਰ ਕਾ ਸ਼ਬਦ ਜਾਪ ਮਨ ਸੁਖਾ। ਇੱਕੋ ਚੀਜ਼ ਨੂੰ ਵਾਰ ਵਾਰ ਬੋਲਣਾ, ਅਭਿਆਸ ਕਰਨਾ, ਜਾਪ ਕਿਹਾ। ਗੁਰ ਕਾ ਸ਼ਬਦ ਜਾਪ ਮਨ ਸੁਖਾ। ਮਨ ਨੂੰ ਅਸਲੀ ਸਦੀਵੀ ਸੁੱਖ ਪ੍ਰਾਪਤ ਹੋਵੇਗਾ, ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ, ਮਨ ਦੀ ਤ੍ਰਿਸ਼ਨਾ ਖਤਮ ਹੋਵੇਗੀ, ਰੱਜ ਆਵੇਗਾ, ਸੰਤੋਖ ਆਵੇਗਾ। ਜਿਵੇਂ ਜਿਵੇਂ ਸੰਤੋਖ ਆਵੇਗਾ, ਟਿਕਾ ਸ਼ਾਂਤੀ ਬਣੇ। ਇਹ ਦਾਰੂ ਹੈ ਮਨ। ਗੁਰ ਕਾ ਸ਼ਬਦ ਜਾਪ ਮਨ ਸੁਖਾ। ਮਨ ਨੂੰ ਸੁੱਖ ਦੇਵੇਗਾ, ਮਨ ਨੂੰ ਤ੍ਰਵਾਸ ਦੇਵੇਗਾ। ਜੀਵਾਤਮਾ ਦਾ ਇਹੋ ਹੀ ਆਸ, ਈਹਾ ਊਹਾ ਤੇਰੋ ਉਜਲ ਮੁਖਾ। ਫਿਰ ਕੇਵਲ ਇੱਥੇ ਨਹੀਂ, ਆਨੰਦ, ਹਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨੋ। ਇਹ ਲੋਕ ਵਿੱਚ ਵੀ ਸੁੱਖ, ਪਲਤ ਪਰਲੋਕ ਵਿੱਚ ਵੀ ਸੁੱਖ, ਨਿਤ ਸੁੱਖ ਸਿਮਰਨੋ, ਹਮੇਸ਼ਾ ਲਈ ਹਰ ਰੋਜ਼ ਸਿਮਰਨ ਕਰਨ ਦਾ। ਨਾਮ ਗੋਬਿੰਦ ਕਾ ਸਦਾ ਲੀਜਾ, ਮਿਟਾ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੁਆ ਜੀ। ਈਹਾ ਊਹਾ ਤੇਰੋ ਉਜਲ ਮੁੱਖ। ਗੁਰੂ ਦੇ ਬਖਸ਼ਿਆ ਜਾਪ ਸ਼ਬਦ ਦਾ ਅਭਿਆਸ ਕਰਨ ਨਾਲ, ਜਾਪ ਕਰ, ਇੱਥੇ ਵੀ ਤੇ ਉੱਥੇ ਵੀ ਪ੍ਰਲੋਕ, ਤੇਰਾ ਮੂੰਹ ਮੁੱਖ ਉਜਲਾ ਹੋਵੇਗਾ, ਤੇਰੀ ਪਤ ਰਹਿ ਜਾਵੇਗੀ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਤੇਰਾ ਕਾਜ ਨ ਬਿਖੈ ਅਸ਼ਟਮੀ ਜਾਂ ਹਰਨ, ਰਾਮ ਨਾਮ ਗੁਣ ਗਾਏ ਲਮੀ ਤਾਰ, ਸਿਮਰ ਤੇਰੀ ਲਾਜ ਰਹਿ, ਹਰ ਸਿਮਰਤ ਜਮ ਕਾਸ਼ ਨਾ ਕਹਿ। ਫਿਰ ਲਾਜ ਰਵੇ, ਬਖਸ਼ਿਸ਼ ਹੋਵੇਗੀ, ਮੁੱਖ ਉਜਲਾ ਹੋਵੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਦੇ ਮੁੱਖ ਉਜਲੋ ਜਾਂ ਸੱਚੇ ਪਾਤਸ਼ਾਹ ਕਿਰਪਾ ਕਰਨ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮਤ।

ਗੁਰ ਕਾ ਸ਼ਬਦ ਜਾਪ ਮਨ ਸੁਖਾ ਈਹਾ ਊਹਾ ਤੇਰਉ ਜਲ ਮੁਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀਆ, ਸਬਦ ਗਾਮਣੇ ਆਈਆ, ਸਬਦੋ ਤੰਗ ਆਵਹੋ ਹਰੀ ਕੇਰਾ, ਮਨ ਜਿਨੀ

ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ।

ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋ ਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ।

ਬਿਰਗ ਭਇਓ ਸੂਜੈ ਨਹੀਂ ਕਾਲ ਪਹੁੰਚ ਨਕ ਨਰ ਬਾਬਰੇ ਨ ਭਜੈ ਧਨ ਇਨ ਮੈਂ ਕਛ ਸੰਗੀ ਪਤਤ ਉਦਾ

बिछड़त क्यों जीवे क्यों जीवे ओए जीवन बिछड़त